ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਵਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਜਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਿਕ ਬਾਰ ਗੁਰ ਕੋ ਬਲ ਜਾਓ ਸਰਮ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਛ ਭਰਮ ਸਹਸ ਸਿਆਨ ਪੱਲਿਆ ਨ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਅਪੇਖਤ ਪੁਨੀਤ ਪਰਸਦ ਚਰਨ ਗਤ ਨਿਰਮਲ ਰੀਤ ਪੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਆਕਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖੋ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲਏ ਮਿਲਾਏ ਜੇਵਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੇ ਨਾ ਪਾਈ ਅਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨਲੇਪ ਮਨ ਮੈ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤਹਿਤੇ ਨਾਸੇ ਤਪਤ ਮਾਹੇ ਠਾਠ ਵਰਕਾਈ ਅਨੰਦ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁਕਾ ਨਿਪਾਹ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਾਥ ਇਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਪਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ।

ਕਈ ਵਾਰੀ ਮਨੁੱਖ ਮੇਰੇ ਗੁਰਸਿੱਖ ਵੀਰ ਭਰਾ ਇਹ ਕੁਐਸਚਨ ਕਰ ਬੈਠਦੇ ਨੇ, ਸਵਾਲ ਕਰ ਬੈਠਦੇ ਨੇ ਕਿ ਗੁਰੂ ਬੋਲਦਾ ਨਹੀਂ। ਆਪਾਂ ਇਹ ਵੇਖਣਾ ਇਹ ਆਵਾਜ਼ ਕਿੱਥੋਂ ਆ ਰਹੀ ਹੈ, ਕਿਸ ਦੀ ਆਵਾਜ਼ ਹੈ? ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਵਾਜ਼ ਦੇ ਰਹੇ ਨੇ, ਅੰਨ ਕਾਹੇ ਰਾਤੜਿਆ ਵਾਟ ਦੁਹੇਲੀ ਰਾਮ। ਐ ਮਨੁੱਖ ਭੈੜੇ ਰਸਤਿਆਂ ਤੇ ਕਿਉਂ ਰੱਤਿਆ ਹੋਇਆ, ਕਿਉਂ ਉਹਨਾਂ ਤੇ ਚੱਲਿਆ? ਗਲਤ ਰਸਤਿਆਂ ਤੇ ਚੱਲਣ ਦਾ ਨਤੀਜਾ ਵੀ ਗਲਤ ਹੋਣਾ। ਪਾਪ ਕਮਾਉਂਦੇ ਆ ਤੇਰਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਦੋ ਢਾਡੀ ਨੱਥਾਮਲ ਤੇ ਅਬਦੁੱਲਾ ਇਹ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਸਨ। ਹਿੰਦੁਸਤਾਨ ਤੇ ਉਸ ਵਕਤ ਜਹਾਂਗੀਰ ਦਾ ਰਾਜ ਸੀ। ਤਖਤ ਦੋ, ਇੱਕ ਤਖਤ ਤੇ ਗੁਰੂ ਹਰਗੋਬਿੰਦ ਸਾਹਿਬ ਬੈਠੇ

ਉਸ ਨੇ ਆਪਣੇ ਪੁੱਤਰ ਨੂੰ ਕਤਲ ਕਰਕੇ ਉਹਦਾ ਸਿਰ ਲਾਹੌਰ ਕਿਲੇ ਦੇ ਬਾਹਰ ਟੰਗਵਾ ਦਿੱਤਾ। ਤਖ਼ਤ ਤੇ ਬੈਠਾ, ਉਹਦੀ ਪੱਗ ਤੇ ਛਿੱਟੇ ਉਹਦੇ ਆਪਣੇ ਹੀ ਪੁੱਤਰ ਦੇ ਖੂਨ ਦੇ ਸਨ। ਇਧਰ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ ਗੁਰਗੱਦੀ ਮਿਲੀ ਤਾਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ। ਤਖ਼ਤ ਦੁੱਧ

ਉਹਦੇ ਤੇ ਖੂਨ ਦੇ ਛਿੱਟੇ ਇੱਕ ਪੱਗ ਗੁਰ ਹਰਗੋਬਿੰਦ ਸਾਹਿਬ ਨੇ ਬੰਨੀ ਜਿਹਦੇ ਤੇ ਕੇਸਰ ਦੇ ਛਿੱਟੇ ਜਹਾਂਗੀਰ ਨੂੰ ਵੀ ਲੋਕ ਮੱਥਾ ਟੇਕਦੇ ਨੇ ਪਰ ਉਸ ਤੋਂ ਡਰ ਕੇ ਟੇਕ

ਠੇਕ ਹੈ ਇੱਕ ਬਾਦਸ਼ਾਹ ਹੈ ਉਹਦੇ ਸਿਰ ਤੇ ਵੀ ਪੱਗ ਹੈ ਇੱਕ ਫਕੀਰ ਹੈ ਉਹਦੇ ਸਿਰ ਤੇ ਵੀ ਪੱਗ ਹੈ ਪਰ ਉੱਚੀ ਪੱਗ ਫਕੀਰ ਦੀ ਹੈ ਕਿਉਂਕਿ ਬਾਦਸ਼ਾਹ ਕਈ ਵਾਰੀ ਜ਼ੁਲਮ ਵੀ ਕਰਦਾ ਤੇ ਜਹਾਂਗੀਰ ਨੇ ਜਿਹੜੀ ਪੱਗ ਬੰਨੀ ਜਿਹੜੇ ਤਖ਼ਤ ਤੇ ਬੈਠਾ ਉਸ ਤਖ਼ਤ ਨੂੰ ਆਪਣੇ ਪੁੱਤਰ ਦੇ ਖੂਨ ਦੇ ਨਾਲ

ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਦੋਸਤੀ ਹੋਈ। ਆਗਰੇ ਵੱਲ ਗਏ। ਆਗਰਾ ਸ਼ਹਿਰ ਦੇ ਬਾਹਰ ਜਹਾਂਗੀਰ ਦੇ ਤੰਬੂ ਲੱਗੇ ਨੇ। ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਦੇ ਤੰਬੂ ਲੱਗੇ ਨੇ। ਸਾਰੇ ਸ਼ਹਿਰ ਵਿੱਚ

ਉਹ ਰਾਜਿਆਂ ਮਹਾਰਾਜਿਆਂ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਇਹਨਾਂ ਨੂੰ ਵੀ ਪਰਮੇਸ਼ਰ ਨੇ ਭੇਜਿਆ ਸਾਨੂੰ ਵੀ ਪਰਮੇਸ਼ਰ ਨੇ ਤੇ ਕਿਉਂ ਨਾ ਫਿਰ ਉਸ

ਇਹ ਪੱਗ ਗੁਰੂ ਤੋਂ ਸਵਾ ਇੱਕ ਅਕਾਲ ਪੁਰਖ ਤੋਂ ਸਵਾ ਕਿਸੇ ਹੋਰ ਅੱਗੇ ਨਹੀਂ ਝੁਕਣੀ ਚਾਹੀਦੀ। ਜਿਹੜਾ ਸਿਰ ਕਿਸੇ ਹੋਰ ਦੇ ਅੱਗੇ ਝੁਕ ਜਾਵੇ, ਦੁਨੀਆਂ ਅੱਗੇ ਝੁਕ ਜਾਵੇ, ਉਹ ਸਿਰ ਫਿਰ ਪਰਮੇਸ਼ਰ ਦੇ ਅੱਗੇ ਝੁਕਾਉਣ ਦੇ ਲਾਇਕ ਨਹੀਂ ਰਹਿੰਦਾ। ਸਿਰ ਝੁਕਾਉਣਾ ਹੈ ਪਰਮੇਸ਼ਰ ਅੱਗੇ ਝੁਕਾਓ ਜਿਸ ਦੁਨੀਆਂ ਬਣਾਈ ਏ, ਕਿਉਂ ਕਿ ਉਹ ਉੱਚਾ ਹੈ, ਜਿਹੜਾ ਉਹਦੇ ਨਾਲ ਲੱਗਦਾ ਹੈ ਉਹ ਵੀ ਉੱਚਾ।

ਅੱਗੇ ਝੁਕਦਾ ਉਹਦਾ ਸਿਰ ਪਰਮੇਸ਼ਰ ਦੇ ਅੱਗੇ ਝੁਕਿਆ ਨਾ ਝੁਕਿਆ ਬਰਾਬਰ ਕਿਸੇ ਦੇ ਅੱਗੇ ਝੁਕ ਗਏ ਇਹਦਾ ਮਤਲਬ ਇਹ ਹੋਇਆ ਜਿਹਦੇ ਅੱਗੇ ਝੁਕੇ ਉਹਨੂੰ ਵੱਡਾ ਸਮਝ ਲਿਆ ਜੇ ਝੁਕਣਾ ਹੈ ਤਾਂ ਪਰਮੇਸ਼ਰ ਅੱਗੇ ਝੁਕੇ।

ਸਾਰਾ ਪਰਿਵਾਰ ਵਿਛੜ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬਾਂ ਨਾਲੋਂ ਵਿਛੜ ਗਏ। ਸਰਹੰਦ ਦੇ ਨਵਾਬ ਨੇ ਮਾਤਾ ਗੁਜਰੀ ਜੀ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ

ਉਹਨਾਂ ਦੀ ਪੱਗ ਬੜੀ ਉੱਚੀ ਬੜੀ ਉਜਲੀ ਹੈ। ਦੇਖਿਓ ਬੇਟਾ, ਆਪਣੇ ਦਾਦੇ ਦੀ ਪੱਗ ਨੂੰ ਦਾਗ ਨਾ ਲਾ ਦੇ, ਡਰ ਕੇ ਕਿਸੇ ਅੱਗੇ ਸਿਰ ਨਾ ਝੁਕਾ ਦਿਓ, ਧਰਮ ਨਾ ਛੱਡ ਬੈਠਿਓ। ਜੇ ਸਿਰ ਝੁਕਾ ਦਿੱਤਾ

ਇੱਕ ਛੋਟੀ ਬਾਰੀ ਦਰਵਾਜ਼ੇ ਵਿੱਚ ਖੁੱਲੀ ਸੀ। ਪਤਾ ਸੀ ਨਵਾਬ ਨੂੰ ਕਿ ਇਹ ਬੱਚੇ ਕਿਸੇ ਅੱਗੇ ਝੁਕਦੇ ਨਹੀਂ। ਇਹਨਾਂ ਇਹ ਸੋਚਿਆ ਕਿ ਵੱਡਾ ਦਰਵਾਜ਼ਾ ਬੰਦ ਕਰ ਦਿਓ, ਛੋਟੀ ਖਿੜਕੀ ਖੋਲ ਦਿਓ, ਜਦੋਂ ਲੰਘਣਗੇ ਤੇ ਸਿਰ ਆਪੇ ਨੀਵਾਂ ਹੋ ਜਾਏਗਾ। ਪਰ ਸਾਹਿਬਜ਼ਾਦਿਆਂ ਨੇ ਪਹਿਲਾਂ ਆਪਣੀਆਂ ਲੱਤਾਂ ਬਾਰੀ ਥਾਣੀ ਬਾਹਰ ਕੱਢੀਆਂ, ਸਿਰ ਬਾਅਦ ਵਿੱਚ। ਇਹਨਾਂ ਦੀ ਇਹ ਚਾਲ ਕਾਮਯਾਬ ਨਾ ਹੋਈ, ਹੁਣ ਨਵਾਬ ਦੇ ਦਰਬਾਰ ਜਾ ਪਹੁੰਚੀ। ਬੜੇ ਬੜੇ ਅਮੀਰ

ਉਸ ਤੋਂ ਸਵਾ ਕਿਸੇ ਅੱਗੇ ਸਿਰ ਨਹੀਂ ਚੁਕਾਉਂਦੇ। ਦੀਵਾਨ ਨੇ ਫਿਰ ਕਿਹਾ, ਬੱਚਿਓ ਨਵਾਬ ਸਾਹਿਬ ਨੂੰ ਸਿਰ ਝੁਕਾਓ। ਛੋਟਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ, ਨਾਮ ਹੀ ਫਤਿਹ ਸਿੰਘ ਸੀ, ਦੋਨਾਂ ਭਰਾਵਾਂ ਨੇ ਅੱਖਾਂ ਦੇ ਨਾਲ

ਨੂੰ ਪਤਾ ਹੈ ਕਿ ਜਿਹੜਾ ਗੋਡਾ ਹੁੰਦਾ ਇਹ ਵਧਿਆ ਹੁੰਦਾ ਲੱਤ ਨਾਲ। ਇੱਟਾਂ ਜਦੋਂ ਗੋਡੇ ਦੇ ਕੋਲ ਪਹੁੰਚੀਆਂ ਇੱਟ ਠੀਕ ਨਹੀਂ ਸੀ ਬਹਿਰੀ, ਮਿਸਤਰੀ ਇੱਟ ਤੋੜਨ ਲੱਗਾ।

ਨਾ ਘਬਰਾਏ, ਚਿਹਰੇ ਤੇ ਦ੍ਰਿੜਤਾ ਹੈ, ਡਰ ਦਾ ਕੋਈ ਨਾਮ ਨਿਸ਼ਾਨ ਨਹੀਂ। ਇੱਟਾਂ ਲੱਗਦੀਆਂ ਗਈਆਂ ਛੋਟੇ ਸਾਹਿਬਜ਼ਾਦੇ।

ਜਿਉਂ ਨਿਕਲੇ ਨੇ ਤੁਰਦੇ ਤੁਰਦੇ ਮਾਛੀਵਾੜੇ ਦੇ ਜੰਗਲ ਜਾ ਪਹੁੰਚੇ। ਗੁਰੂ ਸਾਹਿਬਾਂ ਦੇ ਸਿਰ

ਜਗ੍ਹਾ ਚੰਗੀ ਦੇਖੀ, ਇੱਕ ਹੱਥ ਸਿਰ ਥੱਲੇ ਰੱਖਿਆ ਤੇ ਵੱਖਰੀ ਪਾਰ ਲੰਮੇ ਪੈ ਗਏ। ਇੱਕ ਹੱਥ ਵਿੱਚ ਕਿਰਪਾਨ ਹੈ, ਦੇਖਣ ਵਾਲੇ ਨੂੰ ਇਸ ਤਰ੍ਹਾਂ ਜਾਪਦਾ ਕਿ ਜਿਵੇਂ ਹੁਣੇ ਹੀ ਉੱਠ ਪੈਣਾ ਹੈ। ਲੰਮੇ ਪਏ ਨੇ, ਅੱਖਾਂ ਬੰਦ ਨੇ, ਕਿੰਨਿਆਂ ਦਿਨਾਂ ਦੇ ਬਾਅਦ ਅੱਜ ਲੰਮੇ ਪਏ ਨੇ। 7 ਦਿਨ ਹੋ ਗਏ ਨੇ ਇਸ਼ਨਾਨ ਕੀਤੇ ਆ, ਸਾਰਾ ਸਮਾਂ ਤਿਆਰੀ ਵਿੱਚ ਲੜਾਈ ਦੇ ਵਿੱਚ ਲੰਘਿਆ,

ਉਹਦੀ ਚਮਕ ਨਜ਼ਰ ਆਈ, ਹੋਰ ਅੱਗੇ ਹੋਏ, ਗੁਰੂ ਸਾਹਿਬਾਂ ਦਾ ਚਿਹਰਾ ਨਜ਼ਰ ਆਇਆ, ਖੁਸ਼ੀ ਹੋਈ, ਗੁਰੂ ਮਿਲਿਆ, ਹੋਰ ਅੱਗੇ ਹੋਏ। ਚਿਹਰਾ ਦੇਖਦੇ ਦੇਖਦੇ ਜਦੋਂ ਇਹਨਾਂ ਦਾ ਧਿਆਨ ਗੁਰੂ ਸਾਹਿਬਾਂ ਦੇ ਪੈਰਾਂ ਵੱਲ ਗਿਆ, ਪੈਰਾਂ ਵਿੱਚ ਛਾਲੇ ਦੇਖੇ, ਅਥਰੂ ਨਿਕਲ ਆਏ,

ਉਹਨਾਂ ਪਾਪੀਆਂ ਨੂੰ ਨਾਸ਼ ਕਰਦਿਆਂ ਇਹਨਾਂ ਦੀ ਇਹ ਹਾਲਤ ਹੋਈ। ਤੇਰਾ ਹਿਰਦਾ ਕਿਉਂ ਨਾ ਪਾਟ ਗਿਆ, ਤੂੰ ਉਹਨਾਂ ਪਾਪੀਆਂ ਨੂੰ ਗਰਕ ਕਿਉਂ ਨਾ ਕਰ ਦਿੱਤਾ। ਇੱਕ ਸਿੱਖ ਪਹਿਰੇ ਤੇ ਖਲੋ ਗਿਆ ਭਾਈ ਦਾਨ ਸਿੰਘ।

ਬੜੇ ਸ਼ਰਧਾਲੂ ਸਨ ਜਿਨ੍ਹਾਂ ਦਾ ਨਾਂ ਗਨੀ ਖਾਂ ਤੇ ਨਬੀ ਖਾਂ ਸੀ। ਦੋਨੋ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ, ਕਹਿਣ ਲੱਗੇ, ਮਹਾਰਾਜ ਬੜਾ ਜ਼ੁਲਮ ਹੋਇਆ ਹੈ, ਆਪ ਜੀ ਦੇ ਪੁੱਤਰ ਸ਼ਹੀਦ ਹੋ ਗਏ, ਆਨੰਦਪੁਰ ਸਾਹਿਬ ਖੁੱਸ ਗਏ ਹੈ, ਸਿੱਖ ਕੋਈ ਤੁਹਾਡੇ ਨਾਲ ਨਹੀਂ, ਕੱਲੇ ਹੋ। ਮਹਾਰਾਜ ਜੇ ਸਾਡੀ ਗੱਲ ਮੰਨੋ, ਔਰੰਗਜ਼ੇਬ ਦੇ ਨਾਲ ਸਾਡੀ ਬੜੀ ਜਾਣ ਪਛਾਣ ਹੈ, ਉਹ ਸਾਡੀ ਗੱਲ ਮੰਨਦਾ, ਜੇ ਕਹੋ ਤੇ ਉਹਦੇ ਨਾਲ ਤੁਹਾਡੀ ਸਲਾਹ ਕਰਾ ਦੇ। ਗੁਰੂ ਸਾਹਿਬ ਜੀ ਕਹਿਣ ਲੱਗੇ ਸ਼ਰਤ, ਕਹਿਣ ਲੱਗੇ ਮਹਾਰਾਜ ਸ਼ਰਤ ਤਾਂ ਇਹੋ ਹੀ ਹੋਵੇਗੀ

ਅਵੀ ਤੁਹਾਡੇ ਨਾਲ ਪਿਆਰ ਕਰਨਾ, ਪਰ ਮੈਂ ਉਸ ਬਾਦਸ਼ਾਹ ਦੇ ਅੱਗੇ ਸਿਰ ਨਹੀਂ ਝੁਕਾਉਣਾ। ਹਾਰ ਮੰਨ ਲਵਾਂ, ਆਪਣੀ ਪੱਗ ਝੁਕਾ ਦਿਆਂ ਇੱਕ ਬਾਦਸ਼ਾਹ ਦੇ ਅੱਗੇ, ਸੁਲਾਹ ਕਰ ਲਵਾਂ ਇਹ ਕਹਿ ਕੇ ਮੈਂ ਹਾਰ ਗਿਆ, ਪਰ ਮੈਂ ਹਾਰਿਆ ਨਹੀਂ। ਮੇਰੇ ਪੁੱਤਰ ਸ਼ਹੀਦ ਹੋ ਗਏ, ਕੋਈ ਸਿੱਖ ਮੇਰੇ ਕੋਲ ਨਹੀਂ, ਘੋੜਾ ਵੀ ਮੇਰੇ ਕੋਲ ਨਹੀਂ ਸਵਾਰੀ ਕਰਨ ਵਾਸਤੇ, ਪਰ ਫਿਰ ਵੀ ਮੈਂ ਹਾਰ ਨਹੀਂ ਮੰਨੀ ਤੇ ਨਾ ਹੀ ਮੰਨਣੀ। ਕਿਉਂ? ਜਿਸ ਨੂੰ ਤੁਸੀਂ ਅੱਲਾ ਕਹਿੰਦੇ ਹੋ, ਕੋਈ ਉਸ ਨੂੰ ਅੱਲਾ ਕਹਿੰਦਾ, ਕੋਈ ਕੁਝ ਕਹਿੰਦਾ, ਉਹ ਅਕਾਲ ਪੁਰਖ ਉਹ ਮੇਰੇ ਨਾਲ ਹੈ, ਸੱਚ ਮੇਰੇ ਪੱਲੇ ਹੈ। ਮੈਂ ਹਾਰਿਆ ਨਹੀਂ, ਨਾ ਮੈਂ ਹਾਰ ਮੰਨਣੀ, ਨਾ ਮੈਂ ਪੱਗ ਚੁਕਾਣੀ, ਤੇ ਨਾ ਹੀ ਸਾਹਿਬਾ ਨੇ ਉਹ ਪੱਗ ਚੁੱਕਣ ਦਿੱਤੀ। ਆਓ ਭਾਈ, ਗੁਰੂ ਸਾਹਿਬ ਜੀ ਕਹਿੰਦੇ ਨੇ ਸਿਰ ਝੁਕਾਉਣਾ ਏ ਅਕਾਲ ਪੁਰਖ ਅੱਗੇ।

ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਦੇ ਵਿੱਚ ਭਗਤ ਰਵਿਦਾਸ ਜੀ ਬਹੁਤ ਇੰਪੋਰਟੈਂਟ ਕੁਐਸਚਨ ਜੋ ਹਨ ਰੇਜ਼ ਕਰ ਰਹੇ ਹਨ ਕਿ ਉਹ ਪ੍ਰਾਣਾਂ ਦਾ ਨਾਸ ਸਾਨੂੰ ਪ੍ਰਾਣ ਜੀਵਨ ਜ਼ਿੰਦਗੀ ਦੇਣ ਵਾਲਾ ਪ੍ਰਾਣਾਂ ਦਾ ਨਾਸ ਪਰਮਾਤਮਾ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ ਉਹ ਪਿਆਰਾ ਪ੍ਰਾਣਾਂ ਦਾ ਨਾਥ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਕਿਸ ਭਗਤੀ ਦੇ ਦੁਆਰਾ ਉਹ ਪਿਆਰਾ ਵਾਹਿਗੁਰੂ ਮਿਲਦਾ ਹੈ ਇਹ ਸਵਾਲ ਉਠਾਇਆ ਹੈ ਕਿਸ ਭਗਤੀ ਦੇ ਦੁਆਰਾ ਯਾਨੀ ਕਿਸ ਮੈਥਡ ਦੇ ਦੁਆਰਾ ਕਿਸ ਟੈਕਨੀਕ ਦੇ ਦੁਆਰਾ ਕਿਸ ਵਿਧੀ ਦੇ ਦੁਆਰਾ ਕਿਸ ਯੁਕਤੀ ਦੇ ਦੁਆਰਾ ਉਸਨੂੰ ਮਿਲਣ ਦਾ ਰੰਗ ਰਾਹ ਅਤੇ ਢੰਗ ਕੀ ਹੈ ਇਹ ਸਵਾਲ ਮਿਲ ਪਿਆਰੋ ਪ੍ਰਾਣ ਨਾਥ ਕਵਨ ਭਗਤ ਤੇ

ਮੈਂ ਤੇ ਪਰਮ ਗਤੀ ਸਭ ਤੋਂ ਉੱਚੀ ਅਵਸਥਾ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਜੋ ਹੈ ਉਹ ਪਾਈ ਹੈ। ਕਿਸ ਤਰ੍ਹਾਂ? ਸਾਧ ਸੰਗਤ ਦੇ ਦੁਆਰਾ। ਸੋ ਸਾਧ ਸੰਗਤ ਹੀ ਉਹ ਢੰਗ ਹੈ, ਸਾਧ ਸੰਗਤ ਹੀ ਉਹ ਵਿਧੀ ਹੈ, ਸਾਧ ਸੰਗਤ ਹੀ ਉਹ ਰਸਤਾ ਹੈ ਜਿਸ ਦੇ ਦੁਆਰਾ ਪ੍ਰਾਣਾ ਦਾ ਨਾਥ ਪਿਆਰਾ ਵਾਹਿਗੁਰੂ ਮਿਲਦਾ ਹੈ। ਅਗਲੀਆਂ ਪੰਕਤੀਆਂ ਦੇ ਵਿੱਚ ਭਗਤ ਗੁਰਦਾਸ ਜੀ ਇਹ ਦੱਸਣਗੇ ਕਿ ਸਾਧ ਸੰਗਤ ਉਹਨਾਂ ਨੇ ਕਿਵੇਂ ਕੀਤੀ।

ਕਹਿੰਦੇ ਹਨ ਮੈਂ ਪਰਮ ਗਤੀ ਪਾ ਲਈ। ਸਭ ਤੋਂ ਉੱਚੀ ਆਤਮਕ ਅਵਸਥਾ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦੀ ਪਾ ਲਈ ਹੈ। ਭਗਤ ਰਵਿਦਾਸ ਜੀ ਦੱਸਦੇ ਹਨ ਕਿ ਮੈਨੂੰ ਤੇ ਸਾਧ ਸੰਗਤ ਦੇ ਦੁਆਰਾ ਹੀ ਪ੍ਰਾਪਤ ਹੋਈ। ਬਾਕੀ ਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਇਸ ਆਈਡੀਏ ਨੂੰ ਇਸ ਤਰ੍ਹਾਂ ਸਪੋਰਟ ਕਰਦੇ ਹਨ, ਇਸ ਦੇ ਨਾਲ ਸਹਿਮਤ ਹਨ, ਇਸ ਦੇ ਨਾਲ ਇਕਮਿਕ ਹਨ ਅਤੇ ਤਾਕੀਦ ਕਰਦੇ ਹਨ ਕਿ ਇਨਸਾਨ ਇਹ ਜਗਿਆਸੂ, ਇਹ ਸੀਕਰ, ਜੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਢੂੰਡਣਾ ਮਿਲਣਾ ਚਾਹਨਾ ਹੈ ਜੋ ਕਿ ਤੇਰੀ ਜ਼ਿੰਦਗੀ ਦਾ ਨਿਸ਼ਾਨਾ ਹੈ, ਤਾਂ ਸਾਧ ਸੰਗਤ ਤੋਂ ਇਲਾਵਾ ਹੋਰ ਦੂਸਰਾ ਕੋਈ ਰਸਤਾ ਨਹੀਂ। ਮਹਾਰਾਜ ਜੀ ਬਾਣੀ ਚ ਇਸ ਤਰ੍ਹਾਂ ਆਖਦੇ ਕਹਿੰਦੇ

ਸਾਧੂਆਂ ਦਾ ਸੰਗ ਅਤੇ ਸਾਧੂਆਂ ਦੇ ਨਾਲ ਡਾਇਲੋਗ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ, ਉਹਨਾਂ ਦੇ ਨਾਲ ਗੋਸ਼ਟੀ,

ਉਹਨਾਂ ਦੇ ਨਾਲ ਹੀ ਆਪਣੀ ਲਿਵ ਲਗਾਓ, ਉਹਨਾਂ ਦੇ ਨਾਲ ਜੁੜੇ ਰਹੋ, ਉਹਨਾਂ ਦੀ ਯਾਦ ਉਹਨਾਂ ਦੇ ਖਿਆਲ ਦੇ ਵਿੱਚ ਰਹੋ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਗੋਸ਼ਟੀ ਕਰੋ, ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰੋ। ਕਹਿੰਦੇ ਹਨ

ਅਤੇ ਮਰਿਆ ਹੋਇਆ ਇਨਸਾਨ ਜਿਸ ਦੀ ਜ਼ਿੰਦਗੀ ਪੂਰੀ ਗਲ ਚੁੱਕੀ ਹੋਵੇ, ਅੰਦਰਲੇ ਸਾਰੇ ਗੁਣ ਗਲ ਚੁੱਕੇ ਹੋਣ। ਗੁਰੂ ਬਾਬਾ ਜੀ ਆਖਦੇ ਹਨ ਉਹ ਸਾਧੂ ਦੀ ਸੰਗਤ ਦੁਆਰ ਵਿੱਚ ਦੁਆਰਾ ਜੀ ਪੈਂਦਾ ਹੈ। ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਸਾਧ ਸੰਗਤ ਦੇ ਵਿੱਚ ਆਤਮਕ ਤੌਰ ਤੇ ਅੰਦਰਲੇ ਜੀਵਨ ਵੱਲੋਂ, ਰੂਹਾਨੀ ਜੀਵਨ ਵੱਲੋਂ, ਸਪਿਰਚੁਅਲ ਲਾਈਫ ਵੱਲੋਂ, ਆਤਮਕ ਜੀਵਨ ਵੱਲੋਂ ਜੋ ਬਿਲਕੁਲ ਖਤਮ ਹੋ ਚੁੱਕਾ ਹੈ, ਮਰਿਆ ਹੋਇਆ ਇਨਸਾਨ ਹੈ, ਕਹਿੰਦੇ ਸਾਧੂ ਦੇ ਟੱਚ ਦੇ ਦੁਆਰਾ, ਸਾਧੂ ਦੀ ਜੋ ਐਨਰਜੀ ਦੀ ਫੀਲਡ ਹੈ ਉਸ ਦੇ ਵਿੱਚ ਆਉਂਦਿਆਂ ਹੀ ਕਹਿੰਦੇ ਉਹ ਇਨਸਾਨ ਵੀ ਦੁਬਾਰਾ ਜ਼ਿੰਦਾ ਹੋ ਜਾਂਦਾ ਹੈ, ਉਸ ਦੇ ਵਿੱਚ ਵੀ ਰੂਹਾਨੀ ਜੀਵਨ ਦੀ ਸ਼ੁਰੂਆਤ ਹੋ ਜਾਂਦੀ ਹੈ। ਸਾਧ ਕੇ ਸੰਗ ਸਦਾ ਪ੍ਰਫੁੱਲੇ, ਸਾਧੂ ਦੇ ਸੰਗਤ ਦੇ ਵਿੱਚ ਹਮੇਸ਼ਾ ਇਨਸਾਨ ਦੀ ਜੋ ਸੋਲ ਹੈ ਉਹ ਡਿਵੈਲਪ ਕਰਦੀ ਹੈ, ਉਹ ਬਲੂਮ ਕਰਦੀ ਹੈ। ਇਸ ਕਰਕੇ ਗੁਰੂ ਬਾਬਾ ਜੀ ਭਗਤ ਰਵਿਦਾਸ ਜੀ ਦੇ ਇਸ ਆਈਡੀਆ ਨੂੰ ਬਾਣੀ ਦੇ ਰਾਹੀਂ ਸਪੋਰਟ ਕਰਦੇ ਹਨ, ਉਸ ਦੇ ਨਾਲ ਸਹਿਮਤ ਹਨ ਕਿ ਗੁਰੂਆਂ ਦੀ ਭਗਤਾਂ ਦੀ ਇੱਕ ਹੀ ਵਿਚਾਰ ਹੈ, ਉਹ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੋ ਪ੍ਰਾਣਾਂ ਦਾ ਨਾਥ ਹੈ, ਉਹ ਸਭਨਾਂ ਦਾ ਪਿਆਰਾ ਹੈ, ਅਗਰ ਉਸਨੂੰ ਮਿਲਣਾ ਹੈ ਤੇ ਇੱਕ ਹੀ ਢੰਗ ਹੈ, ਉਹ ਹੈ ਸਾਧ ਸੰਗਤ ਪ੍ਰੇਮ ਨਾਲ।

ਕਚੜਿਆਂ ਸਿਓ ਤੋੜ। ਇਹ ਜਿਹੜੀਆਂ ਕੱਚੀਆਂ ਦੋਸਤੀਆਂ ਹਨ, ਕੱਚੇ ਰਿਸ਼ਤੇ ਹਨ, ਕੱਚੇ ਮਿਲਾਪ, ਇਹ ਤੋੜ, ਇਹਨਾਂ ਤੋਂ ਦੂਰ ਹੋ। ਇਹਨਾਂ ਨੇ ਨਾ ਇੱਥੇ ਨਾ ਅਗਾਂਹ, ਇਹਨਾਂ ਨੇ ਸਾਥ ਨਹੀਂ ਦੇਣਾ, ਕੰਮ ਨਹੀਂ ਆਉਣਾ।

ਕਹਿੰਦੇ ਜਿਹੜੇ ਸਾਧੂ ਮਿੱਤਰ ਹਨ ਜਿਨ੍ਹਾਂ ਨੇ ਢੂੰਡ ਸੱਜਣ ਸੰਤ ਪੱਕਿਆਂ ਜਿਨ੍ਹਾਂ ਨੇ ਪੱਕੇ ਹੋਏ ਆਤਮਕ ਜੀਵਨ ਦੇ ਵਿੱਚ ਪ੍ਰਪੱਕ ਸਾਧੂਆਂ ਦੇ ਨਾਲ ਆਪਣੀ ਮਿੱਤਰਤਾ ਪਾਈ ਹੈ, ਕਹਿੰਦੇ ਹਨ ਇਹ ਜਿਹੜੇ ਕੱਚੇ ਹਨ ਇਹਨਾਂ ਨੇ ਤੇ ਇੱਥੇ ਹੀ ਛੱਡ ਜਾਣਾ ਹੈ। ਕਹਿੰਦੇ ਹਨ ਤੁਹਾਡੀ ਰੂਹ ਨੂੰ ਉਹ ਖੁਆਰ ਨਹੀਂ ਹੋਣ ਦਿੰਦੇ, ਤੁਹਾਡੀ ਰੂਹ ਨੂੰ ਭਟਕਣ ਨਹੀਂ ਦਿੰਦੇ। ਸਾਧੂ ਸੰਤ ਦੋਨਾਂ ਜਹਾਨਾਂ ਦੇ ਵਿੱਚ ਤੁਹਾਡੀ ਜੋ ਹੈ ਉਹ ਸੰਭਾਲ ਕਰਦੇ ਹਨ। ਇਸ ਕਰਕੇ ਸਾਧ ਸੰਗਤ ਨਾਲੋਂ ਵੱਡਾ ਹੋਰ ਕੋਈ ਢੰਗ ਹੀ ਨਹੀਂ ਹੈ ਭਗਤੀ ਦਾ। ਇਸ ਕਰਕੇ ਹੋਰ ਸਾਰੀਆਂ ਵਿਧੀਆਂ ਜਿਹੜੀਆਂ ਹਨ ਉਹ ਸਾਧ ਸੰਗਤ ਦੇ ਮੁਕਾਬਲੇ ਦੇ ਵਿੱਚ ਕੁਛ ਨਹੀਂ ਹਨ। ਪ੍ਰੇਮ ਨਾਲ ਗਾਓ।

ਕਹਿੰਦੇ ਇੱਕ ਪਲਕ ਵੀ ਜੋ ਸਾਧ ਦੇ ਨਾਲ ਮਿਲ ਕੇ ਬੈਠਣਾ ਹੈ, ਸਾਧ ਸਮਾਗਮ ਦੇ ਵਿੱਚ ਬੈਠਣਾ ਹੈ, ਸਾਧੂ ਦੇ ਸੰਗਮ ਦੇ ਵਿੱਚ ਬੈਠਣਾ ਹੈ, ਕਹਿੰਦੇ ਹਨ ਉਹਦਾ ਜਿਹੜਾ ਫਲਕ ਹੈ, ਉਹਦਾ ਫਲ ਹੈ ਕੋਟ ਬੈਕੁੰਠ ਹੈ ਪਾਏ, ਕਰੋੜਾਂ ਬੈਕੁੰਠਾਂ ਦੇ ਪਾਉਣ ਦੇ ਬਰਾਬਰ ਹੈ। ਕਿਉਂਕਿ ਕਿਤਨਾ ਵੀ ਪਰੇਸ਼ਾਨ ਇਨਸਾਨ ਹੋਵੇ, ਉਹ ਜਦੋਂ ਸਾਧੂ ਮਹਾਂਪੁਰਸ਼ ਦੇ ਪਾਸ ਆਉਂਦਾ ਹੈ ਉਹ ਸ਼ਾਂਤ ਹੋ ਜਾਂਦਾ। ਕਿਤਨਾ ਵੀ ਦੁਖੀ ਹੋਵੇ ਉਹ ਸਾਧੂ ਮਹਾਂਪੁਰਸ਼ ਦੇ ਪਾਸ ਆ ਕੇ ਉਸਦੀ ਚਿੱਤ ਦੀ ਅਵਸਥਾ ਆਪਣੇ ਆਪ ਹੀ ਬਦਲ ਜਾਂਦੀ ਹੈ। ਕਿਤਨਾ ਵੀ ਇਨਸਾਨ ਭਟਕਿਆ ਹੋਵੇ ਉਹ ਸਾਧੂ ਮਹਾਂਪੁਰਸ਼ਾਂ ਦੇ ਪਾਸ ਆ ਕੇ ਬੈਠਦਿਆਂ ਹੀ ਉਸਨੂੰ ਚੈਨ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉੱਥੇ ਉਹਨਾਂ ਦੇ ਅੰਦਰ ਦੀ ਜੋ ਆਤਮਕ ਸੁਗੰਧੀ ਹੈ, ਉਹਨਾਂ ਦੇ ਅੰਦਰਲਾ ਜੋ ਆਤਮਕ ਟਿਕਾਓ ਹੈ, ਉਹਨਾਂ ਦੇ ਅੰਦਰ ਦੀ ਜੋ ਰੂਹ ਦੀ ਮਿਠਾਸ ਹੈ, ਰੂਹ ਦੀ ਠੰਡਕ ਹੈ, ਰੂਹ ਦੀ ਸ਼ਾਂਤੀ ਹੈ, ਅਤੇ ਉਸਦਾ ਜੋ ਔਰਾ ਹੈ, ਉਸ ਦੀਆਂ ਜੋ ਵਾਈਬ੍ਰੇਸ਼ਨਸ ਹਨ, ਉਹ ਹਰੇਕ ਇਨਸਾਨ ਨੂੰ ਅਫੈਕਟ ਕਰਦੀਆਂ ਹਨ, ਹਰੇਕ ਇਨਸਾਨ ਦੇ ਉੱਤੇ ਉਹ ਆਪਣਾ ਅਸਰ ਰੱਖਦੀਆਂ ਹਨ, ਹਰੇਕ ਇਨਸਾਨ ਨੂੰ ਉਹ ਇੱਕ ਕਿਸਮ ਦਾ ਵਾਸ਼ ਕਰਕੇ ਰੱਖ ਦਿੰਦੀਆਂ ਹਨ। ਤੋ ਇਸ ਕਰਕੇ ਬਾਣੀ ਦੇ ਵਿੱਚ, ਇਸ ਸ਼ਬਦ ਦੇ ਵਿੱਚ ਭਗਤ ਜੀ ਆਖ ਰਹੇ ਹਨ ਕਿ ਸਾਧ ਸੰਗਤ ਹੀ ਸਭ ਤੋਂ ਵੱਡਾ ਭਗਤੀ ਦਾ ਜ਼ਰੀਆ। ਆਓ ਹੁਣ ਬਾਕੀ ਦੀਆਂ ਲਾਈਨਾਂ ਦੀ ਵਿਚਾਰ ਕਰਕੇ ਫਿਰ ਕੀਰਤਨ ਸਮਾਪਤ ਹੋਏਗਾ। ਇਹ ਤੇ ਪਹਿਲਾਂ ਭਗਤ ਜੀ ਨੇ ਇੱਕ ਕੁਐਸਚਨ ਰੇਜ਼ ਕੀਤਾ ਕਿ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਤੇ, ਕਿਹੜੀ ਭਗਤੀ ਦੇ ਦੁਆਰਾ ਵਾਹਿਗੁਰੂ ਮਿਲਦਾ ਹੈ? ਫਿਰ ਆਪਣਾ ਖੁਦ ਦਾ ਜਵਾਬ ਦਿੱਤਾ ਕਿ ਮੈਨੂੰ ਮਿਲਿਆ ਹੈ ਸਾਧ ਸੰਗਤ ਦੇ ਦੁਆਰਾ। ਪਰ ਸਾਧ ਸੰਗਤ ਦੇ ਦੁਆਰਾ ਵੀ ਕਿਵੇਂ ਮਿਲਿਆ ਹੈ, ਇਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜਾਣਨਾ ਕਿ ਸਾਧ ਸੰਗਤ ਦੇ ਦੁਆਰਾ ਕਿਵੇਂ ਮਿਲਿਆ ਹੈ, ਭਗਤ ਜੀ ਨੇ ਸਾਧ ਸੰਗਤ ਕਿਵੇਂ ਕੀਤੀ ਹੈ, ਭਗਤ ਜੀ ਦੀ ਸਾਧ ਸੰਗਤ ਅਤੇ ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਫਰਕ। ਅਸੀਂ ਗੁਰਦੁਆਰੇ ਆਉਂਦੇ ਹਾਂ, ਹਰ ਐਤਵਾਰ ਆਉਂਦੇ ਹਾਂ, ਜਦੋਂ ਵੀ ਵਕਤ ਮਿਲਦਾ ਆਉਂਦੇ ਹਾਂ, ਔਰ ਕਿਤਨੇ ਕਿਤਨੇ ਸਾਲ ਆਉਂਦੇ ਰਹੇ ਨੇ। ਸੋਚਦੇ ਤੇ ਅਸੀਂ ਵੀ ਹੈ ਨਾ ਵੀ ਅਸੀਂ ਸਾਧ ਸੰਗਤ ਕਰਦੇ ਹਾਂ, ਪਰ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਕਿ ਮੈਂ ਸਾਧ ਸੰਗਤ ਇਤਨੇ ਕੁ ਸਾਲ ਕੀਤੀ ਹੈ ਔਰ ਮੈਨੂੰ ਪਰਮ ਗਤੀ ਮਿਲ ਗਈ। ਭਗਤ ਰਵਿਦਾਸ ਜੀ ਨੇ ਤੇ ਕੀਤੀ ਸਾਧ ਸੰਗਤ ਤੇ ਉਹਦਾ ਰਿਜ਼ਲਟ ਸਾਹਮਣੇ ਹੈ। ਉਹ ਆਪ ਆਖ ਰਹੇ ਹਨ ਕਿ ਆਈ ਹੈਵ ਅਟੇਂਡ ਦਾ ਹਾਈਐਸਟ ਸਟੇਟ ਆਫ ਮਾਇੰਡ, ਪਰਮ ਗਤੀ। ਲੇਕਿਨ ਸਾਡੇ ਵਿੱਚੋਂ ਇਮਾਨਦਾਰੀ ਦੇ ਨਾਲ ਅਸੀਂ ਆਪਣੇ ਅੰਦਰ ਦੇਖ ਕੇ, ਆਪਣੇ ਅੰਦਰੋਂ ਆਪਣੀ ਆਵਾਜ਼ ਨੂੰ ਸੁਣੀਏ, ਇਜ਼ ਦੇਅਰ ਐਨੀ ਵੋਇਸ ਵਿਚ ਸੇਜ਼ ਦੈਟ ਆਈ ਹੈਵ ਫਾਊਂਡ ਸਮਥਿੰਗ। ਮੈਟਰ ਆਫ ਫੈਕਟ, ਜਦੋਂ ਲੋਕ ਕਈ ਕਈ ਸਾਲਾਂ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਆਉਂਦੇ ਰਹਿੰਦੇ ਹਨ, ਜਾਂਦੇ ਰਹਿੰਦੇ ਹਨ, ਐਂਡ ਫਾਈਨਲੀ ਦੱਸੇ ਕਿ ਨਾ ਸਾਨੂੰ ਕੁਝ ਸਮਝ ਆਉਂਦਾ ਹੈ, ਨਾ ਸਾਡੇ ਬੱਚਿਆਂ ਨੂੰ ਕੁਝ ਸਮਝ ਆਉਂਦਾ ਹੈ, ਕੁਝ ਮਿਲਦਾ ਤੇ, ਇਜ਼ ਇਟ ਟਰੂ ਔਰ ਨਾਟ, ਸੱਚ ਹੈ ਜਾਂ ਨਹੀਂ। ਸਾਨੂੰ ਉਹ ਪਰਮ ਗਤੀ, ਉਹ ਆਤਮਕ ਅਵਸਥਾ, ਉਹ ਵਾਹਿਗੁਰੂ ਦਾ ਮਿਲਣ ਕਿਉਂ ਨਹੀਂ ਹੁੰਦਾ, ਜਦਕਿ ਅਸੀਂ ਵੀ ਸਾਧ ਸੰਗਤ ਕਰਦੇ ਹਾਂ, ਆਪਣੇ ਵੱਲੋਂ ਤੇ ਕਰਦੇ ਹਾਂ, ਆਪਣੇ ਵੱਲੋਂ ਤੇ ਆਉਂਦੇ ਹੀ ਹਾਂ, ਪਰ ਕੋਈ ਲਾਈਫ ਦੇ ਵਿੱਚ ਟਰਾਂਸਫਾਰਮੇਸ਼ਨ ਕਿਉਂ ਨਹੀਂ ਹੁੰਦੀ, ਕੋਈ ਲਾਈਫ ਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ, ਬਦਲਾਹਟ ਕਿਉਂ ਨਹੀਂ ਆਉਂਦੀ? ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅਤੇ ਭਗਤ ਰਵਿਦਾਸ ਜੀ ਦੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਹੈ, ਫਰਕ ਕੀ ਹੈ, ਡਿਫਰੈਂਸ ਕੀ ਹੈ? ਆਓ, ਭਗਤ ਰਵਿਦਾਸ ਜੀ ਕਹਿੰਦੇ ਹਨ ਸਾਧ ਸੰਗਤ ਜਦੋਂ ਮੈਂ ਕੀਤੀ, ਸਾਧੂ ਦੀ ਸੰਗਤ ਜਦੋਂ ਮੈਂ ਕੀਤੀ, ਸਾਧੂ ਮਹਾਂਪੁਰਸ਼ ਦੇ ਪਾਸ ਜਦੋਂ ਮੈਂ ਆਇਆ, ਦੈਨ ਦੇਰ ਵਾਜ਼ ਅ ਬਿਗ ਕੰਟਰਾਸਟ। ਸਾਧੂ ਨੂੰ ਮੈਂ ਦੇਖਿਆ, ਆਪਣੇ ਆਪ ਨੂੰ ਦੇਖਿਆ, ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਇਆ। ਸਾਧੂ ਟਿਕਾਓ ਚ ਦੇਖਿਆ, ਮੈਂ ਆਪਣੇ ਆਪ ਨੂੰ ਭਟਕਣ ਚ ਦੇਖਿਆ। ਸਾਧੂ ਸ਼ਾਂਤ ਦੇਖਿਆ, ਮੈਂ ਆਪਣੇ ਆਪ ਨੂੰ ਅਸ਼ਾਂਤ ਦੇਖਿਆ। ਸਾਧੂ ਤ੍ਰਿਪਤ ਹੈ, ਕੰਟੈਂਟਡ ਹੈ,
लेकिन मेरे अंदर खाशा ही खाशा है। साधु नू कोई भी मिलता है, साधु दा एक समान प्यार हरेक नू मिलता है। मैं जदों मिलता हां हरेक नू इक्को ही तरह नहीं मिलता, किसे नू प्यार ना मिलता हां, किसे नू फर्जी तौर ते ही मिलता हां, किसे नू मिलना ही नहीं चाहता। पर साधु दा दिल इतना ओपन है और उस दे विचों निकलता ही सिर्फ प्यार है। ऐसा कॉन्ट्रास्ट देख के साधु दे पास बैठिया पवित्रता ही पवित्रता है, कोई मैला ख्याल ही नहीं आता। साधु की जिंदगी च मैं एक मर्यादा, एक लयबद्धता, एक जीवन का डिसिपलिन देखता हूं। साधु के जीवन के उठन च, बैठन च, बोलन च, चलन च, पहनन च, हर गल दे विच एक ग्रेस है। लेकिन अपने जीवन के मैं देखता हां तो जीवन बेटगा है, कोई डिसिपलिन नहीं है, कोई ग्रेस नहीं। कहिंदे इतना वड्डा कॉन्ट्रास्ट देखिया तो मैं पाया कि मैं कित्थे हां, मेरी अवस्था की है और साधु की अवस्था की है। मैनू सामने एक लाइफ मॉडल नजर आया, एक मिरर नजर आया जिस दे विच मैं अपने आप नू रिफ्लैक्ट कर सकिया। तो जदों मैं साधु दे अंदर अपने आप नू रिफ्लैक्ट कीता तो कहिंदे पहली इनसाइट, फर्स्ट इनसाइट, फर्स्ट अवेयरनेस विच केम टू मी ओ ए सी, मैले कपड़े कहां लौ धो। पहली अवेयरनेस ए आई कि मैनू अपने अंदर मैल नजर आई, कि मेरा दिल, मेरा अंदर मैला है। ते इस दे विचों ए होश आई, ए जाग आई कि जद मैं खुद ही अपनी मैल देख ली है कि मेरे अपने अंदर मैल है, और जितनी देर तक वो तुहाडे सामने कॉन्ट्रास्ट नहीं आएगा अपनी मैल नहीं दिसेगी। क्योंकि पवित्रता ही साडे सामने आवे तो सानू अपनी मैल दिसेगी। तो महापुरुषों की पवित्रता ही सामने जदों मैनू अपनी मैल दिसी तो मेरे अंदर फौरन यह सवाल पैदा होया कि मैं दूसरों के मैले कपड़े कदों तक धोंदा रहांगा जबकि अज मैनू अपने अंदर भी मैल नजर आ गई। यह आख रहे हैं।

ਕਹਿੰਦੇ ਹਨ ਹੁਣ ਮੈਨੂੰ ਆਪਣੇ ਅੰਦਰ ਮੈਲ ਦਿਸਦੀ ਹੈ, ਹੁਣ ਮੈਂ ਪਹਿਲਾਂ ਆਪਣੀ ਮੈਲ ਨੂੰ ਧੋਵਾਂ ਜਾਂ ਦੂਸਰਿਆਂ ਦੀ ਮੈਲ ਦੀ ਚਿੰਤਾ ਕਰਾਂ। ਜਦੋਂ ਆਪਣੇ ਅੰਦਰ ਇੱਕ ਦਫਾ ਮੈਲ ਦਿਸ ਪੈਂਦੀ ਹੈ ਨਾ, ਉਦੋਂ ਇਨਸਾਨ ਤੜਪ ਉੱਠਦਾ ਹੈ, ਉਦੋਂ ਇਨਸਾਨ ਉਦਾਸ ਹੋ ਜਾਂਦਾ ਹੈ, ਉਦੋਂ ਇਨਸਾਨ ਦੇ ਅੰਦਰ ਇੱਕ ਟਰਮੋਇਲ ਉੱਠ ਪੈਂਦਾ ਹੈ, ਉਦੋਂ ਇਨਸਾਨ ਤੋਂ ਉਹ ਮੈਲ ਜਰਨੀ ਬਹੁਤ ਮੁਸ਼ਕਲ ਹੋ ਜਾਂਦੀ, ਉਸਨੂੰ ਟਾਲਰੇਟ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਕਰਕੇ ਹੀ ਆਰਾਮ ਦੇ ਨਾਲ ਕੰਫਰਟੇਬਲੀ ਜੀਂਦੇ ਜਾਂਦੇ ਹਾਂ ਕਿਉਂਕਿ ਸਾਨੂੰ ਆਪਣੀ ਮੈਲ ਦਿਸਦੀ ਹੀ ਨਹੀਂ ਹੈ ਔਰ ਦੂਸਰਿਆਂ ਸਭਨਾਂ ਦੀ ਦਿਸਦੀ ਔਰ ਆਪਣੀ ਦਿਸਦੀ ਨਹੀਂ। ਔਰ ਅਗਰ ਕੋਈ ਦੂਸਰਾ ਇਨਸਾਨ ਸਾਨੂੰ ਦਿਖਾਏ ਕਿ ਤੁਹਾਡੇ ਅੰਦਰ ਆ ਮੈਲ ਹੈ ਤਾਂ ਅਸੀਂ ਉਸਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਨੰਬਰ ਇੱਕ, ਸਾਧ ਸੰਗਤ ਦਾ ਫਸਟ ਇੰਪੈਕਟ ਜੋ ਭਗਤ ਰਵਿਦਾਸ ਜੀ ਦੇ ਉੱਤੇ ਪਿਆ ਕਿ ਹੀ ਕੁਡ ਸੀ ਹਿਸ ਟਰੂ ਪਿਕਚਰ ਆਫ ਹਿਸ ਇਨਸਾਈਡ, ਉਹ ਆਪਣੇ ਅੰਦਰਲੀ ਸਹੀ ਤਸਵੀਰ ਦੇਖ ਸਕੇ। ਹੀ ਇਨਕਾਊਂਟਰਡ ਹਿਸ ਇਨਰ ਫੇਸ ਟੂ ਫੇਸ ਐਂਡ ਇਟ ਵਾਜ਼ ਸੋ ਅਗਲੀ ਦੈਟ ਹੀ ਕੁਡ ਨਾਟ ਬੇਅਰ ਇਟ, ਹੀ ਕੁਡ ਨਾਟ ਟੋਲਰੇਟ ਇਟ। ਤੋ ਕਹਿੰਦੇ ਹਨ ਇਹ ਦਿਸਣ ਤੋਂ ਬਾਅਦ ਅਗਲੀ ਲਾਈਨ ਚੋਂ ਨਹੀਂ ਕਿਹਾ ਹੈ, ਆਵੇਗੀ ਨੀਂਦ ਕਹਾਂ ਲੱਗ ਸੋ, ਕਹਾਂ ਲੱਗਦਾ ਮਤਲਬ ਫਾਰ ਹਾਉ ਲੌਂਗ ਨਾਓ ਆਈ ਕੈਨ ਗੋ ਔਨ ਅਵਾਇਡਿੰਗ ਇਟ, ਕਿਤਨੀ ਦੇਰ ਤੱਕ ਇਸ ਨੂੰ ਮੈਂ ਹੁਣ ਅਵਾਇਡ ਕਰ ਸਕਦਾ ਹਾਂ, ਕਿਤਨੀ ਦੇਰ ਤੱਕ ਮੈਂ ਅੱਖਾਂ ਬੰਦ ਕਰਕੇ ਇਸ ਮੈਲ ਦੇ ਨਾਲ ਜੀ ਸਕਦਾ ਹਾਂ, ਕਿਤਨੀ ਦੇਰ ਤੱਕ ਇਸ ਮੈਲ ਨੂੰ ਮੈਂ ਆਪਣੇ ਅੰਦਰ ਰੱਖ ਸਕਦਾ ਹਾਂ, ਵਿਚ ਇਜ਼ ਐਕਸਟ੍ਰੀਮਲੀ ਪੇਨਫੁਲ। ਕਿਸੇ ਨੂੰ ਅਗਰ ਪਤਾ ਲੱਗ ਜਾਏ, ਦਿਸ ਜਾਏ, ਤਾਂ ਉਹ ਆਪਣੇ ਅੰਦਰ ਉਸ ਮੈਲ ਨੂੰ ਰੱਖ ਨਹੀਂ ਸਕਦਾ ਕਿਉਂਕਿ ਉਹ ਇਤਨੀ ਜ਼ਿਆਦਾ ਦਰਦ ਦਿੰਦੀ ਹੈ। ਕਹਿੰਦੇ ਹਨ ਹੁਣ ਮੈਂ ਇਸ ਨੂੰ ਪੋਸਟਪੋਨ ਨਹੀਂ ਕਰ ਸਕਦਾ, ਹੁਣ ਮੈਂ ਇਸ ਨੂੰ ਡਿਲੇ ਨਹੀਂ ਕਰ ਸਕਦਾ, ਹੁਣ ਐਸਾ ਨਹੀਂ ਕਿ ਮੈਨੂੰ ਪਤਾ ਲੱਗ ਗਿਆ ਹੈ ਤੇ ਫਿਰ ਵੀ ਮੈਂ ਆਰਾਮ ਦੇ ਨਾਲ ਸੌਂ ਜਾਵਾਂ। ਕਹਿੰਦੇ ਮੈਂ ਬਥੇਰਾ ਸੌਂ ਚੁੱਕਾ ਹਾਂ, ਹੁਣ ਕਿੰਨੀ ਦੇਰ ਤੱਕ ਸੁੱਤਾ ਰਹਾਂਗਾ, ਆਈ ਵਿਲ ਹੈਵ ਟੂ ਡੂ ਸਮਥਿੰਗ, ਮੈਨੂੰ ਕੋਈ ਐਕਸ਼ਨ ਕਰਨਾ ਪਏਗਾ। ਸੋ ਫਸਟ ਇਨਸਾਈਟ, ਫਸਟ ਇੰਪੈਕਟ, ਫਸਟ ਇਫੈਕਟ ਆਫ ਦ ਸਾਧ ਸੰਗਤ ਵਾਸ ਭਗਤ ਰਵਿਦਾਸ ਜੀ ਦੇ ਉੱਤੇ ਕਿ ਉਹਨਾਂ ਨੂੰ ਆਪਣੇ ਜੀਵਨ ਦੀ ਅੰਦਰਲੀ ਤਸਵੀਰ ਨਜ਼ਰ ਆਈ ਜਿਸ ਦੇ ਅੰਦਰ ਮੈਲ ਸੀ, ਤਾਂ ਉਸ ਮੈਲ ਨੂੰ ਦੇਖਣ ਤੋਂ ਬਾਅਦ ਫੌਰਨ ਉਹਨਾਂ ਦੀ ਫਸਟ ਪ੍ਰਾਇਓਰਿਟੀ ਇਹ ਸੀ ਕਿ ਇਸ ਮੈਂ ਮੈਲ ਨੂੰ ਹੁਣ ਕਦੋਂ ਤੱਕ ਆਪਣੇ ਅੰਦਰ ਰੱਖਾਂਗਾ, ਕਦੋਂ ਤੱਕ ਮੈਂ ਹੁਣ ਦੂਸਰਿਆਂ ਦੀ ਮੈਲ ਵੱਲ ਦੇਖਾਂਗਾ ਜਦਕਿ ਆਪਣਾ ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ, ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ। ਆਓ ਇਸ ਲਾਈਨ ਨੂੰ ਫਿਰ ਸੁਣੋ।

ਗੁਰੂ ਗ੍ਰੰਥ ਸਾਹਿਬ ਜੀ ਭਗਤ ਜੀ ਦੇ ਇਸ ਸਾਰੇ ਸ਼ਬਦ ਦੀ ਇੱਕ ਇੱਕ ਲਾਈਨ ਨੂੰ ਗੁਰੂ ਸਾਹਿਬਾਂ ਨੇ ਸਪੋਰਟ ਕੀਤਾ ਹੈ ਕਿ ਪਹਿਲਾ ਅਸਰ ਇਹ ਹੈ ਕਿ ਆਪਣੇ ਅਵਗੁਣ, ਆਪਣੀਆਂ ਕਮਜ਼ੋਰੀਆਂ, ਆਪਣੀ ਮੈਲ ਜੋ ਹੈ ਉਹ ਦਿਸਦੀ ਹੈ, ਔਰ ਜਿਸ ਨੂੰ ਦਿਸ ਪੈਂਦੀ ਹੈ ਉਹ ਇਹ ਸ਼ਬਦ ਇਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ

ਨੋ ਲਾਸਟ ਲਾਈਨ ਦੇ ਵਿੱਚ ਇਹਦੇ ਵਿੱਚ ਇੱਕ ਸੈਂਸ ਆਫ ਰਿਸਪੋਂਸੀਬਿਲਿਟੀ। ਭਗਤ ਰਵਿਦਾਸ ਜੀ ਆਖਦੇ ਹਨ ਤੌਰ ਉਦਾਸ ਪਹਿਓ ਜਬ ਲਿਖ, ਕਹਿੰਦੇ ਅੱਗੇ ਮੈਂ ਦੂਸਰਿਆਂ ਦਾ ਹਿਸਾਬ ਕਿਤਾਬ ਰੱਖਦਾ ਹੁੰਦਾ ਸੀ, ਸਭਨਾ ਦਾ ਰੱਖਦਾ ਹੁੰਦਾ ਸੀ ਕਿ ਮੈਂ ਸਭਨਾ ਨੂੰ ਜਾਣਦਾ ਕੌਣ ਕੀ ਕਰਦਾ ਕੌਣ ਨੀ ਕੀ ਨਹੀਂ ਕਰਦਾ, ਸਭਨਾ ਨੂੰ ਜਾਣਦਾ। ਕਹਿੰਦੇ ਹੁਣ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਮੈਂ ਕੀ ਕਰਦਾ ਰਿਹਾ। ਗੌਰਵਦਾਸ ਪਹਿਓ ਜਬ ਲੇਖੋ, ਜਦੋਂ ਮੈਂ ਕਹਿੰਦੇ ਆਪਣਾ ਲੇਖਾ ਜੋਖਾ ਕੀਤਾ, ਆਪਣਾ ਹਿਸਾਬ ਕਿਤਾਬ ਕੀਤਾ, ਤਾਂ ਫਿਰ ਕੀ ਹੋਇਆ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਮੈਨੂੰ ਆਪਣੇ ਕਰਮ ਨਜ਼ਰ ਨਹੀਂ ਸਨ ਆਉਂਦੇ ਹੁੰਦੇ, ਜੋ ਮੈਂ ਖੁਦ ਕਰਦਾ ਸਾਂ, ਕਹਿੰਦੇ ਜੋ ਜੋ ਕੁਛ ਮੈਂ ਕਰਦਾ ਰਿਹਾ ਕਰਦਾ ਸੀ, ਕਹਿੰਦੇ ਉਹ ਸਾਹਮਣੇ ਮੇਰੇ ਪ੍ਰਤੱਖਸ਼ ਦੇ ਵਿੱਚ ਮੈਂ ਉਸਨੂੰ ਦੇਖਿਆ ਕਿ ਮੈਂ ਕੀ ਕਰਦਾ ਰਿਹਾ, ਅਤੇ ਉਸ ਦੀ ਸਾਰੀ ਰਿਸਪੋਂਸੀਬਿਲਿਟੀ ਅੱਗੇ ਮੈਂ ਦੂਸਰਿਆਂ ਤੇ ਸਿੱਟਦਾ ਸੀ। ਅਦਰਸ ਆਰ ਰਿਸਪੋਂਸੀਬਲ ਫਾਰ ਮਾਈ ਪੇਨ, ਫਾਰ ਮਾਈ ਪ੍ਰੋਬਲਮਸ। ਪਰ ਕਹਿੰਦੇ ਹਨ ਹੁਣ ਕਿਉਂਕਿ ਮੈਨੂੰ ਨਜ਼ਰ ਆ ਗਿਆ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਦੂਸਰਿਆਂ ਦਾ ਕਰਦਾ ਸੀ, ਹੁਣ ਮੈਂ ਆਪਣਾ ਕੀਤਾ ਹੈ। ਜਦ ਖੁਦ ਕਰਮ ਕਰਦਾ ਸੀ ਤੇ ਫਿਰ ਰਿਸਪੋਂਸੀਬਲ ਵੀ ਤਾਂ ਫਿਰ ਆਪ ਹੀ ਸੀ, ਕੋਈ ਹੋਰ ਥੋੜਾ ਹੋ ਸਕਦਾ। ਹੁਣ ਕਹਿੰਦੇ ਟੋਟਲ ਰਿਸਪੋਂਸੀਬਿਲਟੀ ਮੈਂ ਆਪਣੇ ਤੇ ਲੈ ਰਿਹਾ ਹਾਂ ਆਪਣੇ ਮਾੜੇ ਕਰਮਾਂ ਦੀ, ਤੇ ਉਹਨਾਂ ਦੇ ਵਿੱਚੋਂ ਜੋ ਦੁੱਖ ਉਤਪੰਨ ਹੁੰਦਾ ਸੀ। ਔਰ ਬਾਬਾ ਜੀ ਇਸ ਗੱਲ ਨੂੰ ਬਾਣੀ ਚ ਸਪੋਰਟ ਕਰਦੇ ਹਨ, ਇਸ ਤਰ੍ਹਾਂ ਕਹਿੰਦੇ ਹਨ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ, ਭੁੱਲ ਕੇ ਵੀ ਕਦੇ ਕਿਸੇ ਨੂੰ ਦੋਸ਼ ਨਾ ਦਿਓ। ਇਫ ਯੂ ਆਰ ਐਕਸਪੀਰੀਅੰਸਿੰਗ ਸਮ ਪੇਨ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ, ਨੋ ਅਦਰ ਕੈਨ ਕੋਜ਼ ਪੇਨ ਟੂ ਯੂ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ। ਕਹਿੰਦੇ ਹਨ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਕੁਛ ਮੈਂ ਕਰਦਾ ਸੀ ਹੁਣ ਸਮਝਿਆ ਹਾਂ ਕਿੱਥੇ ਕਿੱਥੇ ਗਲਤੀ ਸੀ, ਕਿੱਥੇ ਕਿੱਥੇ ਇਗਨੋਰੈਂਸ ਸੀ, ਕਿੱਥੇ ਕਿੱਥੇ ਅਗਿਆਨ ਸੀ, ਕਿੱਥੇ ਕਿੱਥੇ ਮੇਰੀ ਕਮਜ਼ੋਰੀ ਸੀ, ਕਿੱਥੇ ਕਿੱਥੇ ਆਦਤ ਤੋਂ ਮਜਬੂਰ ਸੀ। ਕਹਿੰਦੇ ਹੁਣ ਮੈਂ ਸਮਝਿਆ ਹਾਂ, ਤੇ ਇਹ ਸਾਰੀ ਦੀ ਸਾਰੀ ਸਮਝ ਨੇ ਕਹਿੰਦੇ ਮੈਨੂੰ ਇਹ ਅਵੇਅਰਨੈਸ ਦਿੱਤੀ, ਮੈਂ ਆਪਣਾ ਸਾਰਾ ਹੀ ਉਹ ਲੇਖਾ ਜੋਖਾ ਪਾੜ ਦਿੱਤਾ ਹੈ, ਆਪਣੇ ਆਪ ਨੂੰ ਜਦੋਂ ਰਿਸਪੋਂਸੀਬਲ ਠਹਿਰਾਇਆ ਹੈ ਤੇ ਹੁਣ ਇਹ ਮੇਰੀ ਹੀ ਡਿਊਟੀ ਬਣਦੀ ਹੈ ਕਿ ਮੈਂ ਹੀ ਪਹਿਲਾਂ ਰਿਸਪੋਂਸੀਬਲ ਸੀ ਆਪਣੇ ਆਪ ਨੂੰ ਖਰਾਬ ਕਰਨ ਦੇ ਵਿੱਚ, ਹੁਣ ਇਹ ਮੇਰੀ ਹੀ ਆਪਣੀ ਰਿਸਪੋਂਸੀਬਿਲਟੀ ਹੈ ਕਿ ਮੈਂ ਆਪਣੇ ਆਪ ਨੂੰ ਸਾਧੂ ਦੀ ਸੰਗਤ 'ਚ ਬੈਠ ਕੇ ਸਾਧੂ ਵਰਗਾ ਹੀ ਬਣਾਵਾਂ, ਉਹਨਾਂ ਜਿਹਾ ਹੀ ਬਣਾਵਾਂ। ਕਹਿੰਦੇ ਹਨ ਬਸ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਜਾਣ ਲਿਆ, ਦੇਖ ਲਿਆ, ਸਮਝ ਲਿਆ, ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਹਨ ਪਰਮ ਗਤੀ ਆ ਗਈ, ਉੱਚੀ ਅਵਸਥਾ ਪ੍ਰਾਪਤ ਹੋ ਗਈ, ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਇਆ। ਤਾਂ ਇਹ ਉਤਨੀ ਦੇਰ ਤੱਕ ਸੰਭਵ ਨਹੀਂ ਹੈ ਜਿਤਨੀ ਦੇਰ ਤੱਕ ਉਹ ਕੰਟਰਾਸਟ ਸਾਡੇ ਸਾਹਮਣੇ ਨਾ ਆਵੇ ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਦੇਖ ਸਕੀਏ। ਤਾਂ ਆਓ ਅੱਜ ਦੇ ਕੀਰਤਨ ਦੀ ਇੱਥੇ ਸਮਾਪਤੀ ਹੈ। ਜੋ ਸਾਨੂੰ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਅਸਾਂ ਉਹਨਾਂ ਪੁਰਸ਼ਾਂ ਦੀ ਸੰਗਤ ਕਰਨੀ ਹੈ ਜਿਨ੍ਹਾਂ ਪੁਰਸ਼ਾਂ ਦੀ ਸੰਗਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਰਿਫਲੈਕਟ ਕਰ ਸਕੀਏ ਤੇ ਆਪਣੇ ਅੰਦਰ ਨੂੰ ਦੇਖ ਸਕੀਏ, ਤੇ ਫਿਰ ਆਪਣੇ ਅੰਦਰ ਨੂੰ ਬਦਲਣ ਦੇ ਵਾਸਤੇ ਇੰਸਟੈਂਟ ਐਕਸ਼ਨ ਲਈਏ ਅਤੇ ਹੋਰ ਕਿਸੇ ਨੂੰ ਰਿਸਪੋਂਸੀਬਲ ਨਾ ਠਹਿਰਾਈਏ। ਉਸ ਦੇ ਨਾਲ ਜੀਵਨ 'ਚ ਅਤਿ ਸ਼ਾਂਤੀ, ਸੁੱਖ ਔਰ ਆਨੰਦ ਪੈਦਾ ਹੁੰਦਾ ਹੈ ਅਤੇ ਆਪਣੇ ਅਵਗੁਣਾਂ ਨੂੰ ਸਵੀਕਾਰ ਕਰਨ ਦੇ ਨਾਲ ਹੀ ਉਹਨਾਂ ਤੋਂ ਛੁਟਕਾਰਾ ਮਿਲਦਾ ਹੈ। ਅਸੀਂ ਕਹਿੰਦੇ ਨਾ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ, ਕਹੋ ਨਾਨਕ ਹਮ ਨੀਚ ਕਰਮ। ਇੱਥੇ ਐਕਸੈਪਟੈਂਸ ਹੈ ਨਾ ਕਿ ਮੇਰੇ ਨੀਚ ਕਰਮ ਹਨ। ਇਹ ਸਿਰਫ ਕਹਿਣ ਦੇ ਮਾਤਰ ਹੀ ਨਹੀਂ ਹੈ ਕਿ ਅਸਾਂ ਰੋਜ਼ਾਨਾ ਇਸਦਾ ਨਿਤਨੇਮ ਕਰਨਾ ਹੈ, ਇਹ ਨੀਚ ਕਰਮਾਂ ਨੂੰ ਜਾਣਨਾ ਵੀ ਹੈ ਔਰ ਉਹਨਾਂ ਨੂੰ ਜਾਣਨ ਤੋਂ ਬਾਅਦ ਇਹ ਕਹਿਣਾ ਹੈ ਔਰ ਫਿਰ ਅਰਦਾਸ ਕਰਨੀ ਹੈ ਕਿ ਗੁਰੂ ਬਾਬਾ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਕਰਮ ਬਦਲੋ, ਆਪਣੀ ਬਖਸ਼ਿਸ਼ ਕਰੋ। ਉਸ ਤੋਂ ਬਾਅਦ ਜੋ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਪ੍ਰੇਮ ਨਾਲ ਗਾਓ ਔਰ ਸਮਾਪਤ।

0: ਸਭ ਸਾਧ ਸੰਗਤ ਪਿਆਰ ਨਾਲ ਆਖੋ
1: ਸਤਨਾਮ
0: ਸ੍ਰੀ ਵਾਹਿਗੁਰੂ, ਫਿਰ ਆਖੋ
1: ਸਤਨਾਮ
0: ਸ੍ਰੀ ਵਾਹਿਗੁਰੂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਣੀ ਦੇ ਅਰਥ ਕੀਤੇ ਨੇ। ਔਰ ਕਿਸ ਭਾਵ ਵਿੱਚ ਬੇਨਤੀ ਕੀਤੀ ਹੈ, ਭਾਈ ਸਾਹਿਬ ਨੇ ਸਿੱਖੀ ਕਮਾਈ

0: ਗੁਰਬਾਣੀ ਦੇ ਰਹੱਸ ਨੂੰ ਮਨ ਚ ਵਸਾਇਆ ਤੇ ਬਾਣੀ ਦਾ ਅਰਥ ਹੀ ਕੀਤਾ ਹੈ ਆਪਣੀ ਬਾਣੀ ਚ। ਦੋਸਤੋ ਨਾਨਕ ਹੇ ਸਤਿਗੁਰੂ, ਤੇਰੇ ਵਰਗਾ ਨਾਥ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ। ਤੋ ਸੁਣ ਅਨਾਥ, ਅਨਾਥ ਨਾ ਮੋਸਰ, ਤੋ ਸੁਣ ਨਾ ਦਾਨੀ ਨਾ ਮੋਸੋ ਪਿਤਾ ਹੈ। ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਮੇਰੇ ਵਰਗਾ ਪਿਤਾ ਹੈ। ਹੇ ਸਤਿਗੁਰੂ, ਤੂੰ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ। ਤੇਰੇ ਵਰਗਾ ਦਾਤਾ ਕੋਈ ਨਹੀਂ ਸੀ, ਮੇਰੇ ਵਰਗਾ ਪਿਛਾਈ ਕੋਈ। ਤੋ ਸੁਣ ਅਨਾਥ, ਅਨਾਥ ਨਾ ਮੋਸਰ, ਤੋ ਸੁਣ ਨਾ ਦਾਨੀ ਨਾ ਮੋਸੋ ਪਿਛਾਈ। ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਦੀਨ ਆਜ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਸਿੱਧੀ ਗੱਲ ਕੀਤੀ ਗੁਰੂ ਨਾਲ, ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਮਤ ਕੋਈ ਸਮਝੇ ਕਿ ਇੱਥੇ ਸਾਨੂੰ ਕੋਈ ਵਿਚੋਲਾ ਚਾਹੀਦਾ, ਨਹੀਂ ਚਾਹੀਦਾ। ਜਦੋਂ ਮਾਂ ਨੇ, ਮਾਂ ਨਾਲ ਧੀ ਨੇ ਗੱਲ ਕਰਨੀ, ਵਿਚੋਲੇ ਦੀ ਲੋੜ ਹੈ। ਬੱਚੇ ਨੇ ਪਿਓ ਨਾਲ ਗੱਲ ਕਰਨੀ ਹੈ, ਵਿਚੋਲੇ ਦੀ ਲੋੜ ਹੈ? ਗੁਰੂ ਸਾਡੀ ਮਾਂ ਹੈ, ਗੁਰੂ ਪਿਓ ਹੈ, ਕਿਸੇ ਵਿਚੋਲੇ ਦੀ ਲੋੜ ਨਹੀਂ। ਸਿੱਧੀ ਗੁਰੂ ਨਾਲ ਗੱਲ ਕਰ। ਬਹੁਤੇ ਤਰੀਕੇ ਵੀ ਪੁੱਛਣ ਦੀ ਲੋੜ ਨਹੀਂ, ਸਭ ਆਖੋ ਸਤਨਾਮ। ਕਿਸ ਤਰੀਕੇ ਦਾ ਮਾਂ ਨਾਲ ਗੱਲ ਕਰੀਦੀ ਹੈ? ਕਦੇ ਕਿਸੇ ਨੇ ਪੁੱਛਿਆ? ਕਿਸੇ ਧੀ ਨੇ ਪੁੱਛਿਆ ਕਿਸੇ ਨੂੰ ਵੀ ਮਾਂ ਨਾਲ ਗੱਲ ਕਰਨੀ ਮੈਂ ਕਿੱਦਾਂ ਕਰਾਂ? ਕਦੇ ਕਿਸੇ ਪੁੱਤ ਨੇ ਪੁੱਛਿਆ ਵੀ ਮੈਂ ਬਾਪੂ ਨਾਲ ਗੱਲ ਕਰਨੀ ਤੇ ਮੈਂ ਕਿੱਦਾਂ ਕਰਾਂ? ਤਰੀਕਾ ਪੁੱਛਿਆ? ਨਹੀਂ, ਭਰੋਸਾ ਕਿ ਮੇਰੀ ਮਾਂ ਹੈ, ਮੇਰੀ ਮਾਂ ਹੈ, ਮੇਰਾ ਪਿਤਾ ਹੈ। ਇੱਦਾਂ ਹੀ ਭਰੋਸਾ ਕਰੋ, ਗੁਰੂ ਮੇਰਾ ਹੈ, ਸਭ ਆਖੋ ਸਤਨਾਮ। ਇਹੋ ਹੀ ਗੱਲ ਹੈ। ਜਿੱਥੇ ਆਪਣਾ ਧਨ, ਮੇਰੀ ਮਾਂ, ਮੇਰਾ ਭਰਾ, ਤੁਹਾਡਾ ਭਰੋਸ ਪੜਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸੰਬੰਧਿਤ ਹੈ। ਤਾਂ ਪਾਓ ਕਿਹਾ ਕਾੜਾ ਜੀ, ਜਿਦਾਂ ਤੂੰ ਰਾਖਾ ਹੋਏ ਉਹਨੂੰ ਰਾਖਾ ਲੈ। ਗੁਰੂ ਨੂੰ ਆਪਣਾ ਜਾਣ ਕੇ ਐਸਾ ਭਜਨ ਵੀ ਆਉਂਦਾ ਹੈ, ਕਹੋ ਬੇਨਤੀ ਆਪਣੇ ਸਤਿਗੁਰ ਪਾਹੇ। ਬੇਨਤੀ ਕਰੋ ਗੁਰੂ ਅੱਗੇ, ਗੁਰੂ ਨੂੰ ਆਪਣਾ ਜਾਣ ਕੇ, ਉਪਰਾ ਨਹੀਂ, ਗੁਰੂ ਗੁਰੂ ਨੂੰ ਆਪਣਾ ਜਾਣ ਕੇ ਬੇਨਤੀ ਕਰੋ। ਕਹੋ ਬੇਨਤੀ ਆਪਣੇ ਸਤਿਗੁਰ ਪਾਹੇ, ਆਪਣਾ ਜਾਣ ਕੇ ਬੇਨਤੀ ਕਰੋ। ਸਾਖੀ ਬੜੀ ਪ੍ਰਸਿੱਧ ਹੈ, ਬਹੁਤ ਵਾਰ ਪੜ੍ਹਨ ਸੁਣ ਵਿੱਚ ਆਉਂਦੀ ਹੈ, ਉਹ ਇੱਕ ਰਹੱਸ ਹੈ। ਪਿਸ਼ੌਰ ਤੋਂ ਆਈ ਸੰਗਤ, ਗੁਰਮੁਖ ਪਰਿਵਾਰ, ਇੱਕ ਛੋਟਾ ਜਿਹਾ ਬੱਚਾ, ਉਹਦੇ ਵੀ ਦੋਹਰੀ ਦਸਤਾਰ ਸਜਾਈ ਹੋਈ, ਦੋਹਰੀ। ਜੋ ਮਾਂ ਆਪਣੇ ਬੱਚੇ ਨੂੰ ਗੋਦ ਚ ਬਿਠਾੜ ਕੇ ਜਪਜੀ ਸਾਹਿਬ ਦਾ ਪਾਠ ਸੁਣਾਵੇ ਨਾ, ਗੋਦ ਚ ਲੈ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੱਚੇ ਨੂੰ ਸੁਣਾਵੇ ਨਾ, ਬੱਚਾ ਡੋਲੂਗਾ ਨਹੀਂ ਸਬਰ ਕੋ ਸਬਰ ਬੱਚੇ ਦਾ ਕੋਈ ਕਸੂਰ ਨਹੀਂ ਮਤ ਕੋਈ ਸਮਝੇ ਸਾਡੇ ਬੱਚੇ ਵਿਗੜ ਗਏ ਸਾਡੇ ਬੱਚੇ ਵਿਗੜ ਗਏ ਸਾਰੇ ਵਿਗੜ ਗਏ ਜੀ ਗਾਣ ਵਾਲੇ ਅਸੀਂ ਅਸੀਂ ਧਿਆਨ ਨਹੀਂ ਦਿੱਤਾ ਜੰਮਦੇ ਬੱਚੇ ਨੂੰ ਗੋਦ ਚ ਲੈ ਕੇ ਪੁਰਾਣੀਆਂ ਮਾਤਾਵਾਂ ਕਰਦੀਆਂ ਹੁੰਦੀਆਂ ਸੀ ਸਭ ਆਪਸ ਨਾਲੇ ਚੱਕੀ ਪੀੜ੍ਹੀ ਨਾਲੇ ਸੁੱਖਣੀ ਪਾਣੀ ਅਤੇ ਗੋਦ ਚ ਬੱਚਾ ਹੋਣਾ ਉੱਥੇ ਚੱਕੀ ਨਹੀਂ ਰਹੀ ਬੱਚਾ ਗੋਦ ਚ ਹੈ ਮਾਂ ਚਰਖਾ ਕਰਦੀ ਹੈ ਪਾਠ ਕਰ ਰਹੀ ਬਲਕਿ ਪਿਤਾ ਜੀ ਪਾਸੋਂ ਐਸਾ ਬਚਨ ਵੀ ਸੁਣਿਆ ਇਤਿਹਾਸ ਵੀ ਜ਼ਿਕਰ ਆਉਂਦਾ ਜਦੋਂ ਬੀਬੀ ਲੰਗਰ ਤਿਆਰ ਕਰਦੀ ਹੈ ਨਾ ਉਦੋਂ ਜਪੁਜੀ ਸਾਹਿਬ ਦਾ ਪਾਠ ਕਰਦੀ ਮੂਲ ਮੰਤਰ ਦਾ ਪਾਠ ਕਰਦੀ ਜਿਹੜਾ ਲੰਗਰ ਪਾਠ ਕਰਦਿਆਂ ਤਿਆਰ ਕੀਤਾ ਜਾਵੇ ਉਹ ਅੰਮ੍ਰਿਤ ਬਣ ਜਾਂਦਾ ਜਿਹੜਾ ਖਾਊਗਾ ਉਹ 'ਤੇ ਵੀ ਅਸਰ ਹੋਊਗਾ ਅਤੇ ਜੇ ਫਿਲਮੀ ਗਾਣੇ ਲਾਏ ਹੋਏ ਕੀ ਕੋਈ ਅਸਰ ਟੈਲੀਵਿਜ਼ਨ ਵੇਖਿਆ ਜਾ ਰਿਹਾ ਨਾਲੇ ਪ੍ਰਸ਼ਾਦ ਤਿਆਰ ਹੋ ਗਿਆ ਉਹੀ ਅਸਰ ਹੋਣਾ ਬੱਚਿਆਂ ਨੇ ਜੋ ਮਰਜ਼ੀ ਬਣਾ ਲਓ ਚਾਹੇ ਭਗਤ ਬਣਾ ਲਓ ਦਾਦਾ ਬਣਾ ਲਓ ਐਵੇਂ ਤਾਂ ਨਹੀਂ ਕਿਹਾ ਜਨਨੀ ਜਨੇ ਤਾਂ ਭਗਤ ਹੀ ਜਾਣ ਕਹਿ ਦਾਦਾ ਕਹਿ ਸੂਰ ਅਤੇ ਜੇ ਨਹੀਂ ਨਹੀਂ ਤਾਂ ਜਨਨੀ ਬਾਝ ਨਾ ਹੀ ਪੈਮ ਬੱਚੇ ਵੱਲ ਜਿਸ ਮਾਂ ਬਾਪ ਨੇ ਪੂਰਾ ਧਿਆਨ ਨਹੀਂ ਦਿੱਤਾ ਉਹ ਆਪਣੇ ਫਰਜ਼ ਤੋਂ ਗਾਫਲੇ ਗਏ ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਤੋਂ ਸ਼ੁਰੂ ਕਰ ਦਿਓ ਜੇ ਕਰਦੇ ਨੇ ਤਾਂ ਪਾ ਦਿਓ ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਟਾਈਮ ਹੈ ਡਿਊਟੀਆਂ ਬਹੁਤ ਸਖਤ ਨੇ ਇੱਧਰ ਅਮਰੀਕਾ ਵਿੱਚ ਬਹੁਤ ਸਖਤ ਡਿਊਟੀਆਂ ਨੇ ਸਮੇਂ ਸਿਰ ਜਾਣਾ ਪੈਂਦਾ ਜਿੰਨਾ ਟਾਈਮ ਮਿਲਿਆ ਜਦੋਂ ਮਿਲੇ ਸਵੇਰ ਵੇਲੇ ਮਿਲਦਾ ਸ਼ਾਮ ਨੂੰ ਮਿਲਦਾ ਜਦੋਂ ਵੀ ਮਿਲੇ ਬੱਚੇ ਨੂੰ ਗੋਦ 'ਚ ਲੈ ਕੇ ਸਿਮਰਨ ਕਰੋ ਜਪੁਜੀ ਸਾਹਿਬ ਦਾ ਪਾਠ ਸੁਣੋ ਅਸਰ ਕੰਨਾਂ 'ਚ ਪਓ ਉਹ ਗੱਲ ਹਿਰਦੇ ਜਾਊਗੀ ਇੱਕ ਪਾਸ ਪੱਥਰ ਹੈ ਉਹਨੂੰ ਲੋਹਾ ਛੁਆ ਦਿਓ ਤਾਂ ਸੋਨਾ ਬਣ ਜਾਂਦਾ ਅਤੇ ਜੇ ਨਾਮ ਹਿਰਦੇ 'ਚ ਵਸ ਜਾਵੇ ਫਿਰ ਭਾਈ ਮਨੀ ਸਿੰਘ ਹੀ ਬਣੂਗਾ ਸਭ ਆਖੋ ਸਾਧਨਾ ਫਿਰ ਭਾਈ ਤਾਰੂ ਸਿੰਘ ਹੀ ਬਣੂਗਾ ਕਹਿੰਦੇ ਚ ਵਸ ਗਿਆ ਹੁਣ ਇਹ ਬੱਚਾ ਛੋਟਾ ਜਿਹਾ ਘਰ ਚ ਵਾਤਾਵਰਨ ਐਸਾ ਸੀ ਦੋਹਰੀ ਪੱਕ ਬਣੀ ਹੋਈ ਛੋਟਾ ਜਿਹਾ ਬੱਚਾ 6-7 ਸਾਲ ਦਾ ਪਿਸ਼ੌਰ ਤੋਂ ਆਈ ਸੰਗਤ ਅਨੰਦਪੁਰ ਸਾਹਿਬ ਨਮਸਕਾਰ ਕੀਤੀ ਬੜਾ ਖੂਬਸੂਰਤ ਬੱਚਾ ਤੇ ਮਹਾਰਾਜ ਬੌਜ ਵਿੱਚ ਹੀ ਪੁੱਛਣ ਲੱਗੇ ਉਹ ਕਾਕਾ ਤੇਰਾ ਨਾਮ ਕੀ ਆ ਕਹਿੰਦਾ ਜੀ ਡੋਗਾ ਡੋਗਾ ਇਹ ਮਹਾਰਾਜ ਆਪਣੀ ਮੌਜ ਵਿੱਚ ਹੀ ਬਰਾਸ ਵਿੱਚ ਸਨ ਕਹਿਣ ਲੱਗੇ ਇਹ ਕਿਹਦੇ ਜੋਗਾ ਕਿਹਦੇ ਜੋਗਾ ਤੇ ਪੂਰਬਲਾ ਕਰਮ ਪ੍ਰਗਟਿਆ ਪੂਰਬਲਾ ਕਰਮ ਪ੍ਰਗਟਿਆ ਕਈ ਵਾਰ ਬੱਚੇ ਤੁਸੀਂ ਧਿਆਨ ਨਾਲ ਵੇਖਿਓ ਛੋਟੇ ਬੱਚੇ ਐਸੀ ਗੱਲ ਕਰ ਜਾਂਦੇ ਨੇ ਸਿਆਣਾ ਸੋਚੀ ਪੈਂਦਾ ਗੱਲ ਲਿਖੀ ਕੀਤੀ 4-5 ਸਾਲ ਦੇ 3-4 ਸਾਲ ਬੱਚੇ ਦੇ ਕਈ ਐਸੇ ਬੱਚੇ ਨੇ ਐਸੀ ਗੱਲ ਕਰਦੇ ਨੇ ਸਿਆਣਾ ਸੋਚੀ ਪੈਂਦੀ ਗੱਲ ਕੀ ਕੀਤੀ ਟਿਕਾਣੀ ਗੱਲ ਤੇ ਮਹਾਰਾਜ ਕਹਿਣ ਲੱਗੇ ਕਿਹਦੇ ਜੋਗਾ ਪਹਿਲੇ ਪੁੱਛਿਆ ਤੇਰਾ ਨਾਂ ਕੀ ਹੈ ਜੋਗਾ ਤੇ ਸਾਹਿਬ ਨੂੰ ਕਹਿਣ ਲੱਗੇ ਕਿਹਦੇ ਜੋਗਾ ਤੇ ਘਰ ਦਾ ਵਾਤਾਵਰਨ ਐਸਾ ਸੀ ਜਿਹਨਾਂ ਨੇ ਰੋਮ ਰੋਮ ਚ ਗੱਲ ਸਾਈ ਹੋਈ ਸੀ ਵੀ ਸਤਿਗੁਰ ਸਮਰੱਥ ਹੈ ਸਤਿਗੁਰ ਸਤਿਗੁਰ ਮੇਰਾ ਹੈ ਮੇਰਾ ਸਤਿਗੁਰ ਗੁਰਪੂਰਾ ਮੇਰਾ ਗੁਰਪੂਰਾ ਮੇਰਾ ਗੁਰੂ ਗੁਰਪੂਰਾ ਮੇਰਾ ਗੁਰਪੂਰਾ ਮੇਰਾ ਗੁਰਪੂਰਾ ਜਦ ਸਤਿਗੁਰ ਪੁੱਛਿਆ ਕਿਹਦੇ ਜੋਗਾ ਕਹਿੰਦਾ ਜੀ ਗੁਰੂ ਜੋਗਾ ਇਹ ਸਾਰੇ ਗੁਰਾਂ ਨੇ ਛੋਟੇ ਜਿਹੇ ਬੱਚੇ ਨੂੰ ਪਕੜ ਕੇ ਛਾਤੀ ਨਾਲ ਲਾ ਲਿਆ, ਗੋਦ ਚ ਬਿਠਾ ਲਿਆ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ, ਅੱਛਾ ਕਾਕਾ ਜੇ ਤੂੰ ਗੁਰੂ ਜੋਗਾ ਤੇ ਗੁਰੂ ਫਿਰ ਤੇਰੇ ਜੋਗਾ, ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ। ਜਦੋਂ ਅਸੀਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ, ਤਾਂ ਅਸੀਂ ਗੁਰੂ ਦੇ ਆਪਣੇ ਬਣ ਜਾਵਾਂਗੇ। ਸਭ ਸਤਨਾਮ, ਜਦੋਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ, ਕਹੋ ਬੇਨਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇਨ ਵਾਹੇ। ਉਹ ਗੁਰੂ ਆਪ ਹੀ ਸਹਾਇਤਾ ਬਖਸ਼ਦਾ, ਆਪ ਹੀ ਕਾਜ ਹੈ ਸਹਾਇਤਾ ਬਖਸ਼ਦਾ। ਜੇ ਕਿਸ ਢੰਗ ਨਾਲ ਭਾਈ ਸਾਹਿਬ ਬੇਨਤੀ ਕਰਦੇ ਨੇ, ਤੂੰ ਸੋ ਨਾ ਨਾਥ ਅਨਾਥ ਨਾ ਮੂਸਰ, ਤੂੰ ਸੋ ਨਾ ਦਾਨੀ ਨਾ ਮੂਸੋ ਭਿਖਾਰੀ, ਮੂਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਦੀਨ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ, ਮੋਸੋ ਅਗਿਆਨੀ ਨਾ ਤੋਸੋ ਭਿਖਾਰੀ, ਮੇਰੇ ਵਰਗਾ ਅਗਿਆਨੀ ਕੋਈ ਨਹੀਂ ਤੇ ਤੇਰੇ ਵਰਗਾ ਗਿਆਨ ਬਖਸ਼ਣ ਵਾਲਾ ਕੋਈ ਨਹੀਂ। ਮੋਸੋ ਨਾ ਪਤਿਤ ਨਾ ਪਾਵਨ ਤੋਸਰ, ਹੇ ਸਤਿਗੁਰੂ ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਬਖਸ਼ਣ ਵਾਲਾ ਕੋਈ ਨਹੀਂ, ਪਤ ਪਾਵਨ ਕੋਈ ਨਹੀਂ ਤੇਰੇ। ਜਿਵੇਂ ਮਾਂ ਆਪਣੇ ਬੱਚੇ ਦੇ ਉਗਣ ਨਹੀਂ ਜੇ ਵੇਖਦੀ, ਨਹੀਂ ਵੇਖਦੀ ਨਾ ਝਾੜ ਪੁਲਟੀ, ਤੇਰਾ ਸੁਭਾਅ ਵੀ ਇੱਦਾਂ ਹੀ ਹੈ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਪਤਤ ਪਾਵਨ ਕੋਈ ਨਹੀਂ। ਮੋਸੋ ਵਿਕਾਰੀ ਨਾ ਤੋਸੋ ਉਪਕਾਰੀ, ਮੇਰੇ ਵਰਗਾ ਵਿਕਾਰੀ ਕੋਈ ਨਹੀਂ ਤੇ ਤੇਰੇ ਵਰਗਾ ਉਪਕਾਰੀ ਕੋਈ ਨਹੀਂ। ਮੋਰੇ ਹੈ ਉਗਣ ਤੂੰ ਗੁਣ ਸਾਗਰ, ਮੇਰੇ ਉਗਣ ਬਹੁਤ ਨੇ ਤੇ ਤੂੰ ਗੁਣਾਂ ਦਾ ਸਮੁੰਦਰ, ਮੇਰੇ ਚ ਉਗਣ ਬਹੁਤ ਨੇ। ਜੇ ਤਾ ਸਮੁੰਦ ਸਾਗਰ ਨੀਰ ਭਰਿਆ, ਤੇ ਉਗਣ ਹਮਾਰ। ਮੋਰੇ ਹੈ ਉਗਣ ਤੂੰ ਗੁਣ ਸਾਗਰ, ਜਾ ਤਰ ਸਾ ਤਲ ਓਠ ਤੁਹਾਰੀ। ਉਗਣਾਂ ਦੇ ਬੋਝ ਕਰਕੇ ਅਸੀਂ ਗਰਕ ਹੋ ਰਹੇ, ਪਰ ਓਠ ਤੇਰੀ ਹੈ, ਭਰੋਸਾ ਵੀ ਤੂੰ ਸਾਨੂੰ ਰੱਖਣਾ ਹੈ। ਸਭ ਆਖੋ ਸਰ
1: ਸ਼੍ਰੀ ਵਾਹ,
0: ਪਰ ਹੋਏ ਸ਼ਬਦ ਪੜ੍ਹਿਆ, ਕਿਰਪਾ ਕਰੋ।

ਕੌਮ ਦੇ ਮਹਾਨ ਵਿਦਵਾਨ ਉਹਨਾਂ ਨੇ ਸੰਗਤ ਦੀ ਮਹਾਨਤਾ ਦਰਸਾਈ ਏ। ਉਹ ਕਹਿੰਦੇ ਨੇ ਜਿਵੇਂ ਚੰਦਨ ਆਪਣੇ ਲਾਗੇ ਦੇ ਬਿਰਛਾਂ ਨੂੰ ਵੀ ਉਦਾਂ ਦਾ ਬਣਾ ਦਿੰਦਾ, ਸੰਗਤ ਕਦੂਰਤ ਭਰੇ ਮਨ ਵਾਲਾ ਬੰਦੇ ਨੂੰ ਵੀ ਆਪਣੇ ਵਰਗਾ ਬਣਾ ਲੈਂਦੀ। ਚੰਗਾ ਬੰਦਾ ਸੰਗਤ ਵਿਚ ਆਵੇ, ਗੁਰੂ ਪਾਤਸ਼ਾਹ ਦੇ ਦਰਸ਼ਨ ਕਰੇ, ਉਹ ਤਾਂ ਚੰਗਾ ਹੀ ਹੈ। ਤਾਂ ਜੇ ਮਾੜਾ ਵੀ ਕਦੇ ਆ ਜਾਵੇ ਤੇ ਉਹ ਵੀ ਸਾਹਿਬ ਦੇ ਚਰਨ ਪਰਸੇ, ਗੁਰੂ ਕਾ ਕੀਰਤਨ ਸੁਣੇ, ਸੰਗਤ ਦੀ ਸੇਵਾ ਕਰੇ, ਸਾਹਿਬ ਉਹਦੇ ਤੇ ਵੀ ਬਖਸ਼ਿਸ਼।

ਕੇ ਮਸਤਕ ਹਾਥ ਗੁਰ ਧਰੈ ਸੋ ਦਾਸ ਅੰਦੇਸਾ ਕਾਹੇ ਕਰੈ ਜਨਮ ਮਰਨ ਕੀ ਚੁੱਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਪੂਰੇ ਗੁਰ

ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਉਹ ਆਤਮਕ ਸੁੱਖ, ਉਹ ਆਤਮਕ ਆਨੰਦ, ਉਸ ਦਾ ਕੋਈ ਢੰਗ ਦੱਸੋ ਜਿਸ ਦੇ ਨਾਲ ਤ੍ਰਿਸ਼ਨਾ ਬੁੱਝੇ, ਮੇਰੀ ਤ੍ਰਿਸ਼ਨਾ ਜੋ ਬੁੱਝ ਜਾਏ, ਮਨ ਤ੍ਰਿਪਤਾਵੋ ਅਤੇ ਮੇਰੇ ਮਨ ਨੂੰ ਤ੍ਰਿਪਤੀ ਆ ਜਾਏ। ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਸੁਖੀ ਰਹਿਣਾ ਚਾਹੁੰਦੇ। ਡੀਪ ਡਾਊਨ ਜੋ ਸਾਡੀ ਖਾਹਿਸ਼ ਹੈ, ਜਿਸ ਦੇ ਲਈ ਅਸੀਂ ਜ਼ਿੰਦਗੀ ਦੇ ਵਿੱਚ ਇਤਨੀ ਸਾਰੀ ਐਫਰਟ ਕਰਦੇ ਹਾਂ, ਉਹ ਇਸ ਗੱਲ ਕਰਕੇ ਹੈ ਕਿ ਸਾਰੀ ਜ਼ਿੰਦਗੀ ਸਾਨੂੰ ਕੋਈ ਦੁੱਖ ਨਾ ਆਏ, ਕੋਈ ਸਾਡੀ ਜ਼ਿੰਦਗੀ ਦੇ ਵਿੱਚ ਬੈਰੀਅਰ ਨਾ ਆਏ, ਕੋਈ ਰੁਕਾਵਟ ਨਾ ਆਏ, ਕਿਸੇ ਕਿਸਮ ਦਾ ਕੋਈ ਵਿਘਨ ਨਾ ਆਏ।

ਤੁਹਾਡੇ ਸਾਹਮਣੇ ਇੱਕ ਫਰੀਦ ਸਾਹਿਬ ਜੀ ਦਾ ਮੈਂ ਸਲੋਕ ਰੱਖਦਾ ਹਾਂ, ਜਿਸ ਦੇ ਵਿੱਚ ਫਰੀਦ ਸਾਹਿਬ ਸਾਡੀ ਜ਼ਿੰਦਗੀ ਦੀ ਜੋ ਹਾਲਤ ਹੈ ਉਸ ਦਾ ਜ਼ਿਕਰ ਕਰਦੇ ਹਨ। ਫਰੀਦ ਸਾਹਿਬ ਡਿਸਕ੍ਰਾਈਬ ਕਰਦੇ ਹਨ ਕਿ ਵਟ ਕਾਇੰਡ ਆਫ ਲਾਈਫ ਵੀ ਆਰ ਲੀਡਿੰਗ। ਕਹਿੰਦੇ ਹਨ

ਉਪਰਲੇ ਸਾਰੇ ਸ਼ਬਦ ਦੇ ਵਿੱਚ ਕਿਤੇ ਕਿਹਾ ਹੈ ਤਾਂ ਤੇ ਨਾ ਹੀ ਮੰਤਰ ਪਤਾਨ, ਕਿਤੇ ਕਿਹਾ ਤਾਂ ਮੈਂ ਮਨ ਸੰਤੋਖ ਨਾ ਪਾਇਆ, ਕਿਤੇ ਕਿਹਾ ਮਨ ਨਾ ਸੁਹੇਲਾ ਪਰਪੰਚ ਹੀਲਾ। ਤੋ ਅਖੀਰ ਸੰਤਾਂ ਨੇ ਕੀ ਕਿਹਾ, ਕਰ ਕਿਰਪਾ ਸੰਤਨ ਸੱਚ ਕਹਿਆ, ਸਰਬ ਸੁਖ ਤਮਾਮ ਸੁਖ ਮਿਲ ਜਾਂਦੇ ਹਨ ਇਨਸਾਨ ਨੂੰ, ਇਹ ਆਨੰਦ ਲਹਿਆ ਕਿਸ ਤਰ੍ਹਾਂ ਸਾਧ ਸੰਗ ਹਰ ਕੀਰਤਨ ਗਾਈ, ਸਾਧੂਆਂ ਦੀ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ। ਕਹਿੰਦੇ ਨੇ ਅਗਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਡੋਰ ਕਰਨਾ ਆ ਜਾਏ, ਉਸ ਦੇ ਨਾਲ ਕਮਿਊਨੀਕੇਟ ਕਰਨਾ ਆ ਜਾਏ, ਉਸ ਦੇ ਨਾਲ ਇੰਟਰੈਕਟ ਕਰਨਾ ਆ ਜਾਏ, ਉਸ ਨੂੰ ਸਲਾਉਣ ਦੀ ਜਾਂਚ ਆ ਜਾਏ, ਸਲਾਹ ਤੇ ਉਹ ਸਕੇਗਾ ਜਿਸ ਨੂੰ ਨਜ਼ਰ ਆਏਗਾ, ਸਲਾਹ ਉਹ ਸਕੇਗਾ ਜਿਸ ਨੂੰ ਉਹ ਸੁਣਾਈ ਦੇਗਾ, ਸਲਾਹ ਉਹ ਸਕੇਗਾ ਜਿਸ ਨੂੰ ਉਹ ਫੀਲ ਹੋਏਗਾ। ਅਸੀਂ ਨਾ ਉਸ ਨੂੰ ਮਹਿਸੂਸ ਕਰਦੇ ਹਾਂ, ਨਾ ਅਸੀਂ ਉਸ ਨੂੰ ਦੇਖਦੇ ਹਾਂ, ਨਾ ਅਸੀਂ ਉਸ ਨੂੰ ਸੁਣਦੇ ਹਾਂ। ਗੁਰਮਤ ਦੇ ਵਿੱਚ ਇੱਕ ਬਹੁਤ ਖੂਬਸੂਰਤ ਮੈਡੀਟੇਸ਼ਨ ਉਹਨਾਂ ਨੇ ਦੱਸੀ ਹੈ, ਤਿੰਨੇ ਚੀਜ਼ਾਂ ਦੱਸੀਆਂ ਹਨ, ਉਸ ਮੈਡੀਟੇਸ਼ਨ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਦਾ।

ਅਨੇਕਾਂ ਕਿਸਮ ਦੇ ਨਾਲ ਇਨਸਾਨ ਆਪਣੇ ਆਪ ਨੂੰ ਸੁਖੀ ਹੋਣ ਦੀ ਜੋ ਕੋਸ਼ਿਸ਼ ਕਰਦੇ ਹਨ, ਲੇਕਿਨ ਸਾਰੇ ਸ਼ਬਦ ਦੀ ਜੋ ਵਿਚਾਰ ਇੱਥੇ ਟਿਕੀ ਰਹੀ ਹੈ ਕਿ ਕਿਸੇ ਤਰ੍ਹਾਂ ਵੀ ਮਨ ਸੁਹੇਲਾ ਨਹੀਂ ਹੁੰਦਾ। ਗੁਰੂ ਸਾਹਿਬ ਫਿਰ ਅਗਾਂਹ ਚੱਲ ਕੇ ਹੁਣ ਦੱਸਦੇ ਹਨ, ਆਓ ਅਗਲੀ ਪੰਕਤੀ ਵੱਲ ਨੂੰ ਵਧੀਏ, ਕਿ ਸੁਹੇਲਾ ਸੁਖੀ ਕਿਸ ਤਰ੍ਹਾਂ ਹੁੰਦਾ ਹੈ। ਉਹ ਕਹਿੰਦੇ ਹਨ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੋਚਦੇ ਹਾਂ ਕਿ ਸਾਡੇ ਪਾਸ ਧਨ ਆਏ ਤੇ ਅਸੀਂ ਸੁਹੇਲੇ ਹੋ ਜਾਵਾਂਗੇ, ਸੁਖੀ ਹੋ ਜਾਵਾਂਗੇ, ਲੇਕਿਨ ਤਜਰਬਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਸਾਡਾ ਇਹ ਧਨ ਪਦਾਰਥ ਤੇ ਬਹੁਤ ਜ਼ਿਆਦਾ ਗਿਣਤੀ ਚ ਇਕੱਠਾ ਕਰ ਸਕਦਾ ਹੈ, ਲੇਕਿਨ ਸੁਖ ਨਹੀਂ ਇਕੱਠਾ ਕਰਦਾ। ਫਿਰ ਉਹ ਕਿਹੜਾ ਧਨ ਸਾਨੂੰ ਚਾਹੀਦਾ ਜਿਸ ਦੇ ਨਾਲ ਅਸੀਂ ਸੁਖ ਵੀ ਹਾਸਲ ਕਰ ਸਕੀਏ, ਉਸ ਦਾ ਅਗਲੀ ਪੰਕਤੀ ਚ ਜ਼ਿਕਰ ਕਰਦੇ ਹਨ, ਕਹਿੰਦੇ ਹਨ।

ਕਹਿੰਦੇ ਹਨ। ਸੁਹੇਲਾ ਸਿਰਫ ਉਹ ਹੈ ਜਿਸ ਦੇ ਪਾਸ ਹਰੀ ਦਾ ਧਨ ਹੈ, ਜਿਸ ਦੇ ਪਾਸ ਆਤਮਾ ਦਾ ਧਨ ਹੈ, ਜਿਸ ਦੇ ਪਾਸ ਸੋਲ ਵੀ ਹੈ। ਵੀ ਹੈਵ ਐਵਰੀਥਿੰਗ ਬਟ ਵੀ ਡੂ ਨਾਟ ਹੈਵ ਸੋਲ। ਅਸੀਂ ਸੋਲ ਮਿਸ ਕਰ ਰਹੇ ਹਾਂ, ਸੋਲ ਦੇ ਨਾਲੋਂ ਟੁੱਟੇ ਹਾਂ, ਸੋਲ ਨੂੰ ਅਸੀਂ ਭੁੱਲੇ ਹਾਂ। ਗੁਰੂ ਸਾਹਿਬ ਕਹਿੰਦੇ ਹਨ ਜਿਸ ਦੇ ਪਾਸ ਆਤਮਾ ਦਾ ਧਨ ਹੈ ਉਹੀ ਉਹ ਸੁਹੇਲ ਹੈ। ਅਤੇ ਹੁਣ ਤੁਹਾਡੇ ਸਾਹਮਣੇ ਇੱਕ ਮੈਂ ਬਹੁਤ ਕਮਾਲ ਦਾ ਪ੍ਰਮਾਣ ਰੱਖਣ ਲੱਗਾ ਹਾਂ, ਜਿਸ ਦੇ ਵਿੱਚ ਗੁਰੂ ਸਾਹਿਬ ਇਹ ਕਹਿੰਦੇ ਹਨ ਸਾਰਾ ਸੰਸਾਰ ਹੀ ਗਰੀਬ ਹੈ ਕਿਉਂਕਿ ਸੰਸਾਰ ਦੇ ਪਾਸ ਆਤਮਾ ਨਹੀਂ ਹੈ, ਸੰਸਾਰ ਦੇ ਪਾਸ ਵਾਹਿਗੁਰੂ ਦਾ ਧਨ ਨਹੀਂ ਹੈ। ਤੇ ਗੁਰੂ ਮਹਾਰਾਜ ਦੀ ਜੋ ਆਬਜ਼ਰਵੇਸ਼ਨ ਹੈ ਉਸ ਦੇ ਹਿਸਾਬ ਦੇ ਨਾਲ ਦੁਨੀਆਂ ਦੇ ਵਿੱਚ ਚਾਹੇ ਅਸੀਂ ਕਿਤਨੀ ਵੀ ਪ੍ਰੋਸਪੈਰਿਟੀ ਕਿਉਂ ਨਹੀਂ ਦੇਖੀਏ, ਲੇਕਿਨ ਮਹਾਰਾਜ ਦੀ ਨਿਗਾਹ ਦੇ ਵਿੱਚ ਉਸ ਰੱਬੀ ਧਨ ਤੋਂ ਬਿਨਾਂ ਗਰੀਬੀ ਹੀ ਗਰੀਬੀ ਛਾਈ ਪਈ ਹੈ। ਆਓ ਉਸ ਪ੍ਰਮਾਣ ਨੂੰ ਸੁਣੋ। ਹਜ਼ੂਰ ਕਹਿੰਦੇ ਹਨ

0: ਫਿਰ ਕਹਿੰਦੇ ਹਨ
1: ਇਤ ਤਨ ਪੈ ਭੁੱਖ ਲਥੀ
0: ਜਿਹਨਾਂ ਦੇ ਪੱਲੇ ਇਹ ਤਨ ਆ ਜਾਂਦਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦਾ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਆ ਜਾਂਦਾ ਹੈ ਜਿਨ੍ਹਾਂ ਦੀ ਸੁਰਤ ਦੇ ਵਿੱਚ ਆ ਜਾਂਦਾ ਹੈ ਜਿਨ੍ਹਾਂ ਦੇ ਵਚਨਾਂ ਦੇ ਵਿੱਚ ਆ ਜਾਂਦਾ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਆ ਜਾਂਦਾ ਹੈ ਕਹਿੰਦੇ ਹਨ ਉਹਨਾਂ ਦੇ ਮੁਤਲਕ
1: ਇਤ ਤਨ ਪੈ ਭੁੱਖ ਲਥੀ ਸੁਖ ਵਸਿਆ ਮਨ ਆਏ
0: ਉਹਨਾਂ ਨੂੰ ਬਾਹਰ ਸੁੱਖ ਇਕੱਠਾ ਨਹੀਂ ਕਰਨਾ ਪੈਂਦਾ ਸੁੱਖ ਉਹਨਾਂ ਦੇ ਅੰਦਰ ਆ ਜਾਂਦਾ ਹੈ ਸਾਡਾ ਕੀਰਤਨ ਇੱਥੋਂ ਸ਼ੁਰੂ ਹੋਇਆ ਸੀ ਇੱਕ ਸਵਾਲ ਤੋਂ ਕਿ ਸੌ ਸੁੱਖ ਮੋਕੋ ਸੰਤ ਬਤਾਵੋ ਉਹ ਸੰਤੋ ਉਹ ਮੈਨੂੰ ਸੁੱਖ ਦੱਸੋ ਕਿਸ ਤਰ੍ਹਾਂ ਹਾਸਲ ਹੁੰਦਾ ਹੈ ਤੇ ਉਹਨਾਂ ਨੇ ਕਿਹਾ ਉਹ ਸੁੱਖ ਤੁਹਾਡੇ ਆਤਮਾ ਦੇ ਅੰਦਰ ਤੁਹਾਡੇ ਆਪਣੇ ਅੰਦਰ ਆ ਜਾਂਦਾ ਹੈ ਸੁੱਖ ਬਾਹਰ ਨਹੀਂ ਹੈ ਕੰਫਰਟ ਹੈਜ਼ ਨਥਿੰਗ ਟੂ ਡੂ ਵਿਦ ਐਕਸਟਰਨਲ ਪੋਜੈਸ਼ਨ ਮਟੀਰੀਅਲ ਇਟ ਇਜ਼ ਪਿਓਰਲੀ ਅ ਸਟੇਟ ਆਫ ਮਾਈਂਡ

ਜੀਓ। ਕਹਿੰਦੇ ਉਹਨਾਂ ਨੂੰ ਹਮੇਸ਼ਾ ਦੁੱਖ ਹੀ ਰਹਿੰਦਾ। ਉਹ ਕੁਛ ਵੀ ਕਰ ਲੈਣ, ਉਹ ਕੁਛ ਵੀ ਕਮਾ ਲੈਣ, ਉਹ ਕੁਛ ਵੀ ਬਣ ਜਾਣ, ਉਹ ਕਿਤੇ ਵੀ ਪਹੁੰਚ ਜਾਣ, ਹਜ਼ੂਰ ਕਹਿੰਦੇ ਹਨ ਉਸ ਦਾ ਸੁੱਖ ਦੇ ਨਾਲ ਕੋਈ ਸੰਬੰਧ ਨਹੀਂ ਹੈ, ਸੁੱਖ ਨਹੀਂ ਆ ਸਕਦਾ। ਹਜ਼ੂਰ ਕਹਿੰਦੇ ਹਨ ਮਨਮੁਖ ਜਗਤ ਨਿਰਧਨ ਹੈ, ਮਾਇਆ ਨੂੰ ਬਿਲਲਾਏ, ਅੰਨ ਦਿਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ, ਸ਼ਾਂਤ ਨਾ ਕਦੇ ਆਵੇ, ਨਾ ਸੁਖ ਵਸੇ ਮਨ ਆਏ, ਸਦਾ ਚਿੰਤ ਚਿਤਵਦਾ ਰਹੇ, ਸਹਿਸਾ ਕਦੇ ਨਾ ਜਾਏ, ਨਾਨਕ ਬਿਨ ਸਤਿਗੁਰ ਮਤ ਪਵੀ। ਕਹਿੰਦੇ ਹਨ ਸਤਿਗੁਰੂ ਤੋਂ ਬਿਨਾਂ, ਗੁਰੂ ਦੀ ਵਿਚਾਰ ਤੋਂ ਬਿਨਾਂ, ਕਹਿੰਦੇ ਹਨ ਇਨਸਾਨ ਦੀ ਜੋ ਮਤ ਹੈ ਉਹ ਪੁੱਠੀ ਰਹਿੰਦੀ ਹੈ, ਪਵੀ ਰਹਿੰਦੀ ਹੈ। ਨਾਨਕ ਬਿਨ ਸਤਿਗੁਰ ਮਤ ਪਵੀ। ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ, ਤਾਂ ਫਿਰ ਕਿਸ ਤਰ੍ਹਾਂ ਸੁੱਖ ਮਿਲਦਾ।

ਤੋਂ ਉਹ ਢੰਗ ਕੋਈ ਦੱਸੋ, ਉਹ ਕੋਈ ਰਸਤਾ ਦੱਸੋ ਜਿਸ ਦੇ ਨਾਲ ਮੈਨੂੰ ਸੱਚੀ ਜੋ ਸੱਚਾ ਸੁੱਖ ਹੈ, ਆਤਮਾ ਦਾ ਸੁੱਖ ਹੈ, ਉਹ ਮਿਲ ਜਾਏ, ਅੰਦਰਲੀ ਮੇਰੀ ਤ੍ਰਿਸ਼ਨਾ ਦੀ ਜੋ ਅੱਗ ਹੈ ਉਹ ਬੁਝ ਜਾਏ ਤੇ ਮੇਰੇ ਮਨ ਨੂੰ ਸੰਤੋਖ ਆ ਜਾਏ। ਇਸ ਦਾ ਭਾਵ ਕਿ ਅੰਦਰ ਸੰਤੋਖ ਨਹੀਂ ਹੈ। ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਖ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਇਹ ਸਾਡੀ ਹਾਲਤ ਹੈ, ਚਿੰਤਤ ਹੀ ਦਿਸੇ ਸਭ ਕੋਈ। ਇਸ ਤਰ੍ਹਾਂ ਦਾ ਸਾਡਾ ਮਨੁੱਖੀ ਸਮਾਜ ਦਾ ਜੀਵਨ ਹੈ। ਤੋ ਮਨੁੱਖੀ ਸਮਾਜ ਸੁਖ ਲੱਭਦਾ ਹੈ। ਹਜ਼ੂਰ ਕਹਿੰਦੇ ਹਨ ਉਹ ਕੋਈ ਰਸਤਾ ਦੱਸੋ ਜਿਸ ਤੋਂ ਸਾਨੂੰ ਸੁਖ ਮਿਲੇ। ਆਓ ਇਸ ਦੇ ਜਵਾਬ ਦੇ ਵਿੱਚ ਅਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਵੀ ਪੁੱਛੀਏ ਕਿ ਮਹਾਰਾਜ ਸੁਖ ਕਿਸ ਤਰ੍ਹਾਂ ਮਿਲਦਾ ਹੁੰਦਾ ਹੈ।

ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਰਿਸ਼ਟ ਪੁਸ਼ਟ ਹਾਂ, ਤੰਦਰੁਸਤ ਹਾਂ ਤੇ ਗੁਰਬਾਣੀ ਗਾਉਣ ਤੁਸੀਂ ਕਿਉਂ ਗੁਰੇਜ਼ ਕਰਦੇ ਹਾਂ? ਇਹਨਾਂ ਨੂੰ ਜਦੋਂ ਖੁਦ ਵੀ ਗਾਵਾਂਗੇ ਤੇ ਮਨ ਉੱਤੇ ਅਸਰ ਹੋਏਗਾ। ਕੀਰਤਨ ਇੱਕ ਮੈਡੀਟੇਟਿਵਲੀ ਕਰਨਾ ਚਾਹੀਦਾ। ਵੀ ਮਸਟ ਇਨਵੋਲਵ ਅਵਰ ਸੈਲਫ ਡੀਪਲੀ ਇਨ ਕੀਰਤਨ। ਆਓ ਰਲ ਕੇ ਗਾਈਏ ਤਾਂ ਕਿ ਇਹ ਮੈਸੇਜ ਸਾਡੇ ਅੰਦਰ ਜਾਏ, ਸਾਡੀ ਜ਼ਿੰਦਗੀ ਦਾ ਇਹ ਅੰਗ ਹਿੱਸਾ ਬਣੇ।

ਇੱਕ ਹੋਰ ਬਖਸ਼ਿਸ਼ ਕਰੋ, ਸਾਰੇ ਜਿਨ੍ਹਾਂ ਨੇ ਚੌਂਕੜੀਆਂ ਨਹੀਂ ਲਗਾਈਆਂ ਚੌਂਕੜੀਆਂ ਲਗਾਓ, ਆਪਣੀ ਸਪਾਈਨ ਨੂੰ ਸਟ੍ਰੇਟ ਕਰਕੇ ਸਿੱਧੇ ਹੋ ਕੇ ਬੈਠਣ ਦੀ ਕੋਸ਼ਿਸ਼ ਕਰੋ ਅਤੇ ਇਧਰ ਉਧਰ ਨਾ ਦੇਖੋ, ਅੱਖਾਂ ਬੰਦ ਕਰਕੇ ਭਗਤੀ ਭਾਵ ਦੇ ਨਾਲ, ਇਬਾਦਤ ਆਲੇ ਮਨ ਦੇ ਨਾਲ ਇਸ ਤਰ੍ਹਾਂ ਮਹਿਸੂਸ ਕਰੋ ਕਿ ਜਿਸ ਤਰ੍ਹਾਂ ਬਾਕੀ ਦੇ ਚੰਦ ਇੱਕ ਮਿੰਟ ਅਸੀਂ ਮੈਡੀਟੇਸ਼ਨ ਕਰਨੀ ਹੈ, ਗਾ ਕੇ ਮੈਡੀਟੇਸ਼ਨ ਕਰਨੀ ਹੈ, ਅੱਖਾਂ ਬੰਦ ਕਰਕੇ ਆਪਣੇ ਅੰਤਰ ਧਿਆਨ ਆਪਣੀ ਸੁਰਤ ਨੂੰ ਲਿਜਾ ਕੇ ਔਰ

ਇਸਦਾ ਥੋੜਾ ਜਿਹਾ ਅਰਥ ਸਮਝ ਲਈ। ਫਰੀਦ ਸਾਹਿਬ ਨੇ ਸ਼ਲੋਕ ਉਚਾਰਿਆ ਰੱਬ ਦੀ ਤਰਫ ਤੋਂ, ਇਹ ਰੱਬ ਵੱਲੋਂ ਸ਼ਲੋਕ ਉਚਾਰਿਆ ਕਿ ਰੱਬ ਕਹਿ ਰਿਹਾ ਹੈ ਕਿ ਇਨਸਾਨ ਆਪ ਸਵਾਰ ਹੈ, ਅਗਰ ਤੂੰ ਆਪਣੇ ਆਪ ਨੂੰ ਸਵਾਰ ਲਵੇਂ, ਮੈਂ ਮਿਲੇ ਫਿਰ ਤੈਨੂੰ ਮੈਂ ਮਿਲ ਸਕਦਾ, ਮੈਂ ਮਿਲਿਆ ਸੁਖ ਹੋਏ ਅਤੇ ਮੇਰੇ ਮਿਲਣ ਨਾਲ ਹੀ ਤੈਨੂੰ ਸੁਖ ਹੋ ਸਕਦਾ। ਯਾਨੀ ਫਰੀਦ ਸਾਹਿਬ ਨੇ ਤਤ ਇਹ ਕਿਹਾ ਹੈ ਇਸ ਦੇ ਵਿਚ ਕਿ ਇਨਸਾਨ ਅਗਰ ਤੂੰ ਆਪੇ ਨੂੰ ਸਵਾਰੇ, ਆਪੇ ਨੂੰ ਸਮਝੇ ਤੇ ਆਪੇ ਨੂੰ ਵਾਹਿਗੁਰੂ ਦੇ ਨਾਲ ਜੋੜੇ ਤੇ ਤੈਨੂੰ ਵਾਹਿਗੁਰੂ ਮਿਲ ਸਕਦਾ ਹੈ ਤੇ ਵਾਹਿਗੁਰੂ ਨੂੰ ਮਿਲਣ ਨਾਲ ਹੀ ਸੁਖ

ਕਹਿੰਦੇ ਵਾਹਿਗੁਰੂ ਕਹਿੰਦਾ ਇਨਸਾਨ ਅਗਰ ਤੂੰ ਮੇਰਾ ਬਣ ਜਾਏ ਤੇ ਸਾਰਾ ਜਗਤ ਤੇਰਾ ਬਣ ਜਾਏ, ਅਗਰ ਤੂੰ ਮੇਰਾ ਨਾ ਬਣੇ ਤੇ ਭਾਵੇਂ ਸਾਰੇ ਸੰਸਾਰ ਨੂੰ ਆਪਣਾ ਦੋਸਤ ਬਣਾ, ਆਪਣਾ ਮਿੱਤਰ ਬਣਾ, ਕੋਈ ਵੀ ਮਿੱਤਰ ਨਹੀਂ ਬਣਦਾ ਉਹ ਕਹਿੰਦੇ ਹਨ।

ਕਹਿੰਦੇ ਹਨ ਉਸ ਇੱਕ ਰੱਬ ਰੂਪ ਰੱਬ ਮਿੱਤਰ ਨੂੰ ਮਿਲਣ ਤੋਂ ਬਿਨਾਂ ਕਹਿੰਦੇ ਹਨ ਮੇਰਾ ਅੰਦਰ ਇਸ ਤਰ੍ਹਾਂ ਧੁਖਦਾ ਰਹਿੰਦਾ ਹੈ ਜਿਸ ਤਰ੍ਹਾਂ ਗੋਬਰ ਦੀ ਅੱਗ ਧੁਖਦੀ ਰਹਿੰਦੀ ਹੈ। ਇਸੇ ਖਿਆਲ ਦੀ ਪੁਸ਼ਟੀ ਪ੍ਰੋੜਤਾ ਕਰਦੇ ਹਨ ਕਬੀਰ ਸਾਹਿਬ ਵੀ ਕਹਿੰਦੇ ਹਨ

ਅਖੀਰਲਾ ਸ਼ਲੋਕ ਹੈ ਕਿ ਸਮਾਪਤ ਹੈ। ਕਬੀਰ ਸਾਹਿਬ ਇਹ ਕਹਿੰਦੇ ਹਨ, ਜਿਸ ਤਰ੍ਹਾਂ ਅਸੀਂ ਦੁੱਖ ਪੈਣ ਉੱਤੇ ਵਾਹਿਗੁਰੂ ਦੀ ਆਰਾਧਨਾ ਕਰਦੇ ਹਾਂ, ਸੁੱਖ ਦੇ ਵਿੱਚ ਵੀ ਉਸ ਦੀ ਆਰਾਧਨਾ ਕਰੋ ਤਾਂ ਕਿ ਤੁਹਾਡਾ ਸੁੱਖ ਬਣਿਆ ਰਹੇ।

ਹਰ ਗਯਾ ਬੋਹਰੇ ਪਿਤ। ਕਹਿੰਦੇ ਹਨ ਵਾਹਿਗੁਰੂ ਜਿਹੜਾ ਤੁਹਾਡਾ ਆਤਮਕ ਤਨ ਗੁਆ ਚੁੱਕਾ ਹੈ, ਪਿਤ ਕਹਿੰਦੇ ਹਨ ਤਨ ਨੂੰ, ਜਿਹੜਾ ਆਤਮਕ ਤਨ ਆਤਮਕ ਸੁਖ ਤੁਸੀਂ ਗੁਆ ਚੁੱਕੇ ਹੋ, ਖੋ ਚੁੱਕੇ ਹੋ, ਹਰ ਗਯਾ ਬੋਹਰੇ ਪਿਤ, ਉਹ ਵਾਹਿਗੁਰੂ ਤੁਹਾਡਾ ਆਤਮਕ ਸੁਖ ਤੁਹਾਨੂੰ ਵਾਪਸ ਲੁਟਾ ਦੇਗਾ। ਅਗਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ, ਤੋ ਸੁਖ ਦਾ ਇਹ ਢੰਗ ਦੱਸਿਆ ਹੈ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਹਰ ਰਾਏ, ਤੋ ਆਓ ਉਸ ਸਵਾਲ ਨੂੰ ਫਿਰ ਦੁਹਰਾਈਏ।

ਪੁਰਸ਼ ਜੋ ਸਤਸੰਗ ਵੱਲ ਜਾਣ ਵਾਲੇ ਹਨ ਉਹਨਾਂ ਦੀ ਸੇਵਾ ਕਰਨ ਦਾ ਕਿੱਡਾ ਵੱਡਾ ਫਲ ਦੱਸਿਆ। ਪੁਰਾਤਨ ਸਮਿਆਂ ਵਿੱਚ ਅੱਜ ਤਰ੍ਹਾਂ ਦੇ ਪ੍ਰਬੰਧ ਨਹੀਂ ਸਨ ਜਿਵੇਂ ਅੱਜ

ਅੰਦਰ ਆਉਣ ਦਾ। ਪੁਰਾਤਨ ਸਮੇਂ ਬਜ਼ੁਰਗ ਦੱਸਿਆ ਕਰਦੇ ਸਨ ਕਿ ਪਿਆਰ ਵਾਲੀਆਂ ਰੂਹਾਂ ਅੰਮ੍ਰਿਤ ਵੇਲੇ ਖੂਹ ਦੇ ਅੱਗੇ ਲੱਗ ਕੇ ਆਪ ਪੰਜਾਲੀ ਪਾ ਲੈਣੀ ਤੇ ਖੂਹ ਗੇੜਦੇ ਰਹਿਣਾ ਤੇ ਸੰਗਤਾਂ ਨੇ ਇਸ਼ਨਾਨ ਕਰਨਾ, ਨਾਲੇ ਸੇਵਾ ਵੀ ਹੋ ਜਾਣੀ ਨਾਲੇ ਸਰੀਰ ਦੀ ਕਸਰਤ ਹੋ ਜਾਣੀ। ਐਸੇ ਸਮੇਂ ਵੀ ਸਨ ਤੋ ਭਾਈ ਸਾਹਿਬ ਇਸ਼ਨਾਨ ਕਰਾਉਣ ਦੀ ਇਤਨੀ ਬਖਸ਼ਿਸ਼ ਕਰ ਰਹੇ ਹਨ ਕਿ ਏਡੀਆਂ ਬਖਸ਼ਿਸ਼ਾਂ ਹੁੰਦੀਆਂ ਹਨ। ਜਿਹੜਾ ਕੋਈ ਸਿੱਧਕ ਪਿਆਰ ਦੇ ਨਾਲ ਇਸ਼ਨਾਨ ਕਰਾ ਦੇਵੇ, ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਾਏ, ਤੈਸਾ ਪੁੰਨ ਇੱਕ ਗੁਰ ਸਿੱਖ ਕੋ ਨਵਾਏ ਕਾ। ਇਸ਼ਨਾਨ ਕਰਾ ਦੇਣਾ, ਅਗਲੀਆਂ ਤੁਕਾਂ ਵਿੱਚ ਆਪ ਦੱਸਦੇ ਹਨ ਕਿ ਸਿੱਖ ਕੋ ਪਿਲਾਏ ਪਾਣੀ ਪਾਓ ਕਰ ਕੁਰ ਖੈਤ, ਭਾਵਨਾ ਔਰ ਸਿਦਕ ਦੇ ਨਾਲ ਕਿਸੇ ਨੂੰ ਜਲ ਛਕਾ ਦੇਣਾ। ਏਡਾ ਫਲ ਹੈ ਕਿ ਪਵਿੱਤਰ ਧਰਤੀ ਤੇ ਕੁਰਖੇਤਰ ਦੀ ਧਰਤੀ ਤੇ, ਕਿਉਂਕਿ ਕੁਰਖੇਤਰ ਦੀ ਧਰਤੀ ਬੜੀ ਪਵਿੱਤਰ ਧਰਤੀ ਗਿਣੀ ਗਈ ਹੈ ਔਰ ਐਸੀ ਪਵਿੱਤਰ ਧਰਤੀ ਤੇ ਕੋਈ ਅਸ਼ਮੇਦ ਜੱਗ ਕਰ ਲਵੇ ਤੇ ਏਡਾ ਫਲ ਹੈ ਕਿਸੇ ਪਿਆਸੇ ਨੂੰ ਪਾਣੀ ਪਿਲਾ ਦੇਣਾ ਔਰ ਸੰਗਤਾਂ ਦੀ ਸੇਵਾ ਗੁਰੂ ਕਾ ਲੰਗਰ ਸਮਝ ਕੇ ਆਪਣੇ ਘਰ ਨੂੰ ਉਹਨਾਂ ਦੀ ਪ੍ਰਸਾਦੇ ਪਾਣੀ ਦੀ ਸੇਵਾ ਕਰਨੀ। ਉਚਾਰਨ ਕਰੋ ਸ਼੍ਰੀ ਵਾਹਿਗੁਰੂ, ਇਹਦਾ ਸੇਵਾ ਔਰ ਸਿਮਰਨ ਦਾ ਫਲ ਹੈ। ਕਿਸੇ ਨੂੰ ਪਿਆਰ ਭਾਵਨਾ ਦੇ ਨਾਲ ਪ੍ਰਸਾਦ ਛਕਾ ਦੇਣਾ, ਇਹ ਨਹੀਂ ਦਾਤਾ ਬਣ ਕੇ ਨਹੀਂ। ਕੋਈ ਜੇ ਦਾਤਾ ਬਣ ਕੇ ਕਿਸੇ ਨੂੰ ਖਵਾ ਰਿਹਾ ਜਾਂ ਦੇ ਰਿਹਾ ਤਾਂ ਅਹੰਕਾਰ ਹੈ। ਨਹੀਂ, ਜਿਹੜਾ ਕੋਈ ਬਈ ਪਿਆਰ ਭਾਵਨਾ ਦੇ ਨਾਲ ਤੈਨੂੰ ਸੇਵਾ ਦਿੱਤੀ ਹੈ, ਨਿਰੰਕਾਰ ਨੇ ਕੋਈ ਛਕ ਰਿਹਾ ਤੇਰੇ ਘਰ ਆ ਕੇ ਪ੍ਰਸਾਦ, ਤੂੰ ਸਮਝ ਕਿ ਉਹ ਅਕਾਲ ਪੁਰਖ ਵਾਹਿਗੁਰੂ ਉਹਨੇ ਨਦਰ ਕੀਤੀ ਹੈ। ਇਹ ਦਾਤਾਂ ਤਾਂ ਗੁਰੂ ਕੀਆਂ ਹਨ, ਮੈਨੂੰ ਕੇਵਲ ਇਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮਹਾਂਪੁਰਖ ਸੰਤ ਸ਼ਾਮ ਸਿੰਘ ਜੀ ਜਿਨ੍ਹਾਂ ਨੇ ਗੁਰੂ ਘਰ ਦੀ ਬੇਅੰਤ ਸੇਵਾ ਕੀਤੀ ਹੈ, ਇਹਨਾਂ ਦਾ ਨਿਯਮ ਸੀ ਕਿ ਅੰਮ੍ਰਿਤ ਵੇਲੇ 2 ਵਜੇ ਜਾਗ ਕੇ ਇਸ਼ਨਾਨ ਕਰਕੇ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਦੇਉੜੀ ਸਾਹਿਬ ਅੱਗੇ ਆ ਕੇ ਬੈਠਣਾ। ਦਰ ਮਾਂਡੇ ਠਾਂਡੇ ਦਰਬਾਰ, ਤੁਧ ਬਿਨ ਸੁਰਤ ਕਰੇ ਕੌਣ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਇਹਨਾਂ ਕੋਲ ਸਾਰਗੀ ਹੁੰਦੀ ਸੀ, ਵਜਾ ਕੇ ਇਹ ਸ਼ਬਦ ਬੋਲਣਾ ਤੇ ਗੁਰੂ ਕੇ ਦੁਆਰ ਅੰਮ੍ਰਿਤ ਵੇਲੇ ਖੁੱਲਦੇ ਸਨ ਹਰਿਮੰਦਰ ਸਾਹਿਬ ਦੇ। ਔਰ 72 ਸਾਲ ਇਹਨਾਂ ਨੇ ਇਹ ਸੇਵਾ ਬਿਲਾ ਨਾਗਾ ਨਿਭਾਈ ਹੈ। ਭਾਵੇਂ ਸਰੀਰ ਢਿੱਲਾ ਹੈ, ਬੁਖਾਰ ਹੈ, ਸਰੀਰ ਨਹੀਂ ਮੰਨਦਾ, ਫਿਰ ਵੀ ਆ ਕੇ ਹਾਜ਼ਰੀ ਲਵਾਈ ਹੈ। ਉਹ ਮਹਾਂਪੁਰਖ ਜੋ ਮੰਗਤਿਆਂ ਨੂੰ ਕਦੀ ਮੰਗਤਾ ਨਹੀਂ ਸਨ ਕਹਿੰਦੇ, ਗੋਬਿੰਦ ਲੋਕ ਕਿਹਾ ਕਰਦੇ ਸੀ, ਬਈ ਇਹ ਗੋਬਿੰਦ ਲੋਕ ਦੇ ਬੰਦੇ ਹਨ। ਸਰਦੀਆਂ ਦੇ ਦਿਨ ਸਨ, ਇੱਕ ਫਕੀਰ ਜੋ ਸਰਦੀ ਨਾਲ ਠਰ ਰਿਹਾ ਸੀ ਤੇ ਆਪਣੇ ਸੇਵਕ ਨੂੰ ਭੇਜਿਆ, ਚਾਦਰ ਦੇ ਕੇ ਗਰਮ ਜਾ ਬਈ ਉਸ ਗੋਬਿੰਦ ਲੋਕ ਨੂੰ ਦੇ ਕੇ ਆ, ਇਹ ਸਾਈਂ ਦੇ ਲੋਕ ਹਨ। ਉਹ ਗਰਮ ਚਾਦਰ ਦੇ ਕੇ ਵਾਪਸ ਆ ਗਿਆ ਤੇ ਮਹਾਂਪੁਰਖ ਪੁੱਛਣ ਲੱਗੇ, ਕਿਉਂ ਬਾਈ ਚਾਦਰ ਦੇ ਆਇਆ? ਅਖੇ ਜੀ ਦੇ ਆਇਆ। ਕਹਿਣ ਲੱਗੇ, ਉਹਦੇ ਚਰਨੀ ਹੱਥ ਲਾਇਆ ਸੀ

ਦਾਤਾ ਹਾਂ, ਜਿਹਨੂੰ ਸ਼ਕਾਰਿਆਂ ਉਹ ਮੰਗਤਾ ਹੈ, ਤਾਂ ਫਿਰ ਸਾਡੇ ਪੱਲੇ ਕੁਝ ਨਹੀਂ ਰਹਿ ਜਾਏਗਾ। ਮਹਾਰਾਜ ਕਹਿੰਦੇ ਹਨ, ਜੇ ਕੋ ਹੋਏ ਬਹੇ ਦਾਤਾਰ, ਤਿਸ ਦੇਣ ਹਾਰ ਜਾਣੇ ਗਾਵਾਰ। ਜੇ ਵਾਹਿਗੁਰੂ ਨੇ ਤੈਨੂੰ ਸੇਵਾ ਬਖਸ਼ੀ ਹੈ ਗੁਰੂ ਕੇ ਸਿੱਖਾਂ ਦੀ, ਤਾਂ ਫਿਰ ਧਨ ਭਾਗ ਸਮਝ ਕੇ ਨਿਰਹੰਕਾਰ ਹੋ ਕੇ ਸੇਵਾ ਕਰੇਗਾ, ਤਾਂ ਏਡਾ ਵੱਡਾ ਫਲ ਮਿਲੇਗਾ ਕਿ ਸਿੱਖ ਕੋ ਪਿਲਾਏ ਪਾਣੀ, ਪਾਓ ਕਰ ਕੁਰਖੈਤ ਅਸ਼ਵ ਮੇਦ ਜਗ, ਫਲ ਸਿੱਖ ਕੋ ਜਿਵਾਏ ਕਾ। ਜਿਵਾਏ ਕਹਿੰਦੇ ਨੇ ਕਿਸੇ ਨੂੰ ਪ੍ਰਸਾਦ ਛਕਾਉਣਾ, ਇਹਦਾ ਫਲ ਭਾਈ ਸਾਹਿਬ ਦੱਸ ਰਿਹਾ।

ਸਿੱਖਾਂ ਦੇ ਕਦਮ ਚੱਲਦੇ ਹਨ ਸਤ ਸੰਗਤ ਵੱਲ। ਗੁਰੂ ਕੇ ਸਿੱਖ ਦੇ ਕਦਮ ਕਦੇ ਮਾੜੇ ਪਾਸੇ ਨਹੀਂ ਜਾਂਦੇ। ਜੇ ਗੁਰੂ ਕੇ ਸਿੱਖ ਦੇ ਕਦਮ ਸ਼ਰਾਬਾਂ ਦੇ ਠੇਕਿਆਂ ਤੇ ਸਿਨਮਿਆਂ ਕਲੱਬਾਂ ਵਿੱਚ ਜਾ ਰਹੇ ਹਨ, ਮਾੜੇ ਪਾਸੇ ਜਾ ਰਹੇ ਹਨ, ਤਾਂ ਇਹਨਾਂ ਕਦਮਾਂ ਦੀ ਕੋਈ ਕੀਮਤ ਨਹੀਂ ਹੈ, ਕੋਈ ਮੁੱਲ ਨਹੀਂ। ਭਾਈ ਸਾਹਿਬ ਕਹਿੰਦੇ ਨੇ ਜਿਨ੍ਹਾਂ ਦੇ ਕਦਮ ਸਤਸੰਗ ਵੱਲ ਜਾਂਦੇ ਹਨ, ਜਿਨ੍ਹਾਂ ਦੇ ਕਦਮ ਮਨੁੱਖਤਾ ਦੀ ਸੇਵਾ ਲਈ ਪਰਉਪਕਾਰ ਲਈ ਉੱਠਦੇ ਹਨ, ਬੇਸ਼ੱਕ ਮੇਰੇ ਤਨ ਦੇ ਚਮੜਾ ਲਹਾ ਕੇ ਜੁੱਤੀਆਂ ਬਣਵਾ ਕੇ ਉਹਨਾਂ ਗੁਰਸਿੱਖਾਂ ਨੂੰ ਪਹਿਨਾ ਦਿਓ। ਭਾਈ ਸਾਹਿਬ ਨੇ ਇੱਕ ਬੰਦਾ ਬੜਾ ਸੁੰਦਰ ਸਵਾਲ ਕੀਤਾ ਕਿ ਸਿਰ ਉੱਚਾ ਨੀਵੇਂ ਚਰਨ, ਆਖਿਆ ਸਿਰ ਉੱਚਾ ਹੈ ਪੈਰ ਨੀਵੇਂ ਹਨ, ਪਰ ਇਹ ਸਿਰ ਪੈਰਾਂ ਵੱਲ ਕਿਉਂ ਝੁਕਦਾ ਤੇ ਸਾਰਿਆਂ ਪੈਰਾਂ ਤੇ ਵੀ ਨਹੀਂ ਝੁਕਦਾ? ਤੇ ਕਿਸੇ ਗੁਰਮੁਖ ਦੇ ਚਰਨਾਂ ਦੀ ਧੂੜੀ ਮਿਲ ਜਾਵੇ ਤਾਂ ਮੁੜ-ਮੁੜ ਮਸਤਕ ਤੇ ਲਾਈ ਦੀ ਹੈ, ਮੁੜ-ਮੁੜ ਮਸਤਕ ਤੇ ਲਾਈ ਦੀ ਹੈ। ਆਖਿਆ ਉਹਨਾਂ ਚਰਨਾਂ ਵਿੱਚ, ਉਹਨਾਂ ਕਦਮਾਂ ਵਿੱਚ ਕੀ ਖੂਬੀ ਕੀ ਹੈ? ਭਾਈ ਸਾਹਿਬ ਨੇ ਬੜਾ ਸੁੰਦਰ ਸਵਾਲ ਕੀਤਾ ਕਿ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ, ਸਭ ਚੇਹਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ। ਸਾਰੀ ਜੋ ਸੁੰਦਰਤਾ ਹੈ ਉਹ ਇਸ ਮੁਖ ਤੇ ਹੈ, ਸਾਰੇ ਸੁੰਦਰ ਚੇਹਨ ਮੁਖ ਤੇ ਹਨ, ਤੇ ਫਿਰ ਕਦਮਾਂ ਦੀ ਪੂਜਾ ਕਿਉਂ ਹੁੰਦੀ ਹੈ? ਕਦਮਾਂ ਵੱਲ ਸਿਰ ਕਿਉਂ ਜਾਂਦਾ ਹੈ ਤੇ ਸਾਰਿਆਂ ਕਦਮਾਂ ਤੇ ਵੀ ਨਹੀਂ ਝੁਕਦਾ, ਤੇ ਕਿਸੇ ਗੁਰਮੁਖ ਦੇ ਜੀ ਕਰਦਾ ਕਿ ਇਹਦੇ ਚਰਨ ਚੁੰਮ ਲਵਾਂ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹਨਾਂ ਕਦਮਾਂ ਵਿੱਚ ਕੀ ਖੂਬੀ ਹੈ? ਮੂੰਹ

ਕੰਨ ਹੱਥ ਦੇ ਭਾਰ ਉਚਾਂਦੇ, ਸਭ ਚੇਹਨ ਛੱਡ ਪੂਜੀਅਨ ਕੌਣ ਕਰਮ ਕਮਾਂਦੇ। ਸਾਰੇ ਚੇਹਨ ਸਰੀਰ ਦੇ ਛੱਡ ਕੇ ਕਦਮਾਂ ਦੀ ਪੂਜਾ ਕਿਉਂ ਹੁੰਦੀ ਹੈ? ਤਾਂ ਭਾਈ ਸਾਹਿਬ ਕਹਿੰਦੇ ਨੇ ਕਦਮਾਂ ਦੀ ਪੂਜਾ ਤਾਂ ਹੁੰਦੀ ਹੈ ਕਿ ਉਹ ਕਦਮ ਸਤਸੰਗਤ ਵੱਲ ਜਾਂਦੇ ਹਨ। ਗੁਰੂ ਕਾਸ਼ਿਕ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਤੇ ਫਿਰ ਬਾਣੀ ਪੜਦਾ ਜਾ ਰਿਹਾ ਹੈ। ਕਿੱਧਰ ਚੱਲੇ ਹੋ ਜੀ? ਸਤਸੰਗ ਵਿੱਚ ਜਾ ਰਿਹਾ। ਕਿੱਧਰ ਚੱਲੇ ਹੋ ਜੀ? ਇਹ ਪਰਪਕਾਰ ਦਾ ਕੋਈ ਕੰਮ ਸੀ, ਉਹ ਕਰਨ ਚੱਲਿਆ। ਤੇ ਭਾਈ ਸਾਹਿਬ ਕਹਿੰਦੇ ਹਨ ਫਿਰ ਮੈਂ ਉਹਨਾਂ ਦਾ ਸਤਿਕਾਰ ਕਿਵੇਂ ਕਰਾਂ? ਐਸੇ ਕਦਮ ਜੋ ਪਰਪਕਾਰ ਲਈ ਉੱਠਦੇ ਹਨ, ਸਤਸੰਗ ਲਈ ਉੱਠਦੇ ਹਨ, ਉਹਨਾਂ ਕਦਮਾਂ ਦਾ ਮੈਂ ਕਿਵੇਂ ਸਤਿਕਾਰ ਕਰਾਂ? ਤਾਂ ਭਾਈ ਸਾਹਿਬ ਕਹਿੰਦੇ ਹਨ ਕਿ ਗੁਰ ਸਰਣੀ ਸਾਧ ਸੰਗਤੀ ਜੋ ਨਿਤ ਚੱਲ ਚੱਲ ਜਾਂਦੇ, ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ। ਆਖਿਆ ਮੈਂ ਆਪਣੇ ਧਨ ਭਾਗ ਸਮਝਾਂਗਾ ਜੇ ਇਸ ਤਨ ਦੇ ਚਮੜੇ ਦੇ ਜੋੜੇ ਬਣਨ ਤੇ ਉਹ ਗੁਰੂ ਕੇ ਸਿੱਖ ਪਹਿਰਨ। ਮੈਂ ਆਪਣੇ ਧਨ ਭਾਗ ਸਮਝਾਂਗਾ। ਇੱਕ ਗੁਰਸਿੱਖ ਦੇ ਨਾਲ ਪਿਆਰ ਹੈ, ਗੁਰੂ ਦੇ ਨਾਲ ਤਾਂ ਭਾਈ ਸਾਹਿਬ ਗੁਰਦਾਸ ਜੀ ਦਾ ਪਤਾ ਨਹੀਂ ਕਿਤਨਾ ਕੁ ਪਿਆਰ ਹੋਵੇਗਾ, ਪਰ ਇਹ ਪਿਆਰ ਇੱਕ ਗੁਰੂ ਕੇ ਸਿੱਖ ਨਾਲ, ਸਿੱਖ ਨੇ ਏਡਾ ਪਿਆਰ ਕਰਨਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ, ਏਡਾ ਫਲ ਹੈ ਗੁਰੂ ਕੇ ਸਿੱਖ ਦੀ ਸੇਵਾ ਕਰਨ ਦਾ ਔਰ ਸਤਸੰਗ ਵਿੱਚ ਜਾਣ ਦਾ।

ਗੁਰੂ ਕਾ ਜਸ ਕਰਕੇ ਉਹ ਰਾਤ ਕੱਟ ਲੈਣੀ, ਅੰਮ੍ਰਿਤ ਵੇਲੇ ਫਿਰ ਇਸ਼ਨਾਨ ਕਰਕੇ ਕੀਰਤਨ ਕਰਨਾ, ਨਿਤਨੇਮ ਕਰਨਾ ਤੇ ਫਿਰ ਸਾਰਾ ਦਿਨ ਸਫ਼ਰ ਕਰਨਾ। ਤੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਜਦੋਂ ਗੁਰੂ ਕੇ ਸਿੱਖ ਆਇਆ ਕਰਦੇ ਸਨ ਤੇ ਫਿਰ ਪਿਆਰ ਵਾਲਿਆਂ ਨੇ ਉਹਨਾਂ ਦੇ ਮੁੱਠੀ ਚਾਪੀ ਕਰਨੀ, ਚਰਨ ਘੁੱਟਣੇ, ਉਹਨਾਂ ਨੂੰ ਸੁੱਖ ਦੇਣਾ, ਕਿਉਂਕਿ ਅੰਮ੍ਰਿਤ ਵੇਲੇ ਉਹੀ ਜਾਗ ਸਕਦਾ ਜੋ ਸਮੇਂ ਸਿਰ ਰਾਤ ਨੂੰ ਆਰਾਮ ਕਰੇਗਾ। ਤੇ ਗੁਰੂ ਕੇ ਸਿੱਖ ਮੁੱਠੀ ਚਾਪੀ ਕਰਕੇ ਬੜੇ ਪਿਆਰ ਦੇ ਨਾਲ ਗੁਰਸਿੱਖਾਂ ਨੂੰ ਸੁਆਇਆ ਕਰਦੇ ਸਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਪੂਰਨੇ ਸਿਰਫ ਸਿੱਖਾਂ ਹੀ ਨੇ ਨਹੀਂ ਪਾਏ, ਜਦੋਂ ਕਾਬਲ ਤੋਂ ਸੰਗਤਾਂ ਆਈਆਂ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਵੀ ਪਿਪਲੀ ਸਾਹਿਬ ਗਏ, ਗੁਰੂ ਕਾ ਲੰਗਰ ਬਣਾ ਕੇ ਉਹਨਾਂ ਦੇ ਧਰਮ ਸਪਤਨੀ ਮਾਤਾ ਗੰਗਾ ਜੀ ਦੋਨੋਂ ਜਣੇ ਜਾ ਰਹੇ ਹਨ ਗੁਰੂ ਕੇ ਦਰ ਦੀ, ਗੁਰੂ ਕੇ ਸਿੱਖਾਂ ਦੀ ਸੇਵਾ ਕਰਨ ਲਈ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਪੱਖੇ ਦੀ ਸੇਵਾ ਕਰ ਰਹੇ ਹਨ ਤੇ ਜਗਤ ਮਾਤਾ ਗੰਗਾ ਜੀ ਸਾਰਿਆਂ ਦੀ ਜਲ ਪਾਣੀ ਦੀ ਸੇਵਾ ਕਰ ਰਹੇ ਹਨ। ਤੇ ਜਦੋਂ ਸੰਗਤਾਂ ਨੂੰ ਲੰਗਰ ਛਕਾ ਲਿਆ ਤੇ ਹੁਣ ਜਗਤ ਮਾਤਾ ਗੰਗਾ ਜੀ ਹੱਥ ਸੁੱਚੇ ਕਰਾ ਕੇ ਤੇ ਸੰਗਤਾਂ ਦੇ ਜੂਠੇ ਬਰਤਨ ਮਾਂਜ ਰਹੇ ਹਨ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮੁੱਠੀ ਚਾਪੀ ਕਰ ਰਹੇ ਹਨ, ਆਪ ਸਮਰੱਥ ਪੁਰਖ ਹੁੰਦੇ ਹੋਏ, ਸਰਵ ਕਲਾ ਸਮਰੱਥ ਆਪ ਹੁੰਦੇ ਹੋਏ ਵੀ ਏਡੀ ਸੇਵਾ ਦੇ ਪੂਰਨੇ ਪਾ ਕੇ ਦੱਸੇ ਪੰਜਵੇਂ ਗੁਰੂ ਨਾਨਕ, ਜਿਨ੍ਹਾਂ ਦੀ ਉਸਤਤ ਕਰਦਿਆਂ ਭੱਟਾਂ ਨੇ ਕਿਹਾ ਕਿ ਗੁਰੂ ਅਰਜਨ ਪ੍ਰਤੱਖ ਹਰ, ਗੁਰੂ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ। ਏਡੀ ਵੱਡੀ ਹਸਤੀ ਹੋਣ ਦੇ ਬਾਵਜੂਦ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਿਵੇਂ ਸੇਵਾ ਦੇ ਪੂਰਨੇ ਪਾ ਕੇ ਸਾਨੂੰ ਦੱਸੇ। ਸ਼ਾਮਾਂ ਦਾ ਸਮਾਂ ਹੈ, ਕਿਸੇ ਨੇ ਪਛਾਣਿਆ ਨਹੀਂ ਕਿ ਜਿਨ੍ਹਾਂ ਦੇ ਦਰਸ਼ਨਾਂ ਨੂੰ ਅਸੀਂ ਆਏ ਹਾਂ ਉਹੀ ਸਾਡੀ ਪੱਖੇ ਦੀ ਸੇਵਾ ਕਰ ਰਿਹਾ, ਉਹੀ ਜਲ ਪਾਣੀ ਦੀ ਸੇਵਾ ਕਰ ਰਿਹਾ, ਉਹੀ ਮੁੱਠੀ ਚਾਪੀ ਕਰ ਰਿਹਾ। ਤੇ ਜਿਹਦੀ ਵੀ ਮੁੱਠੀ ਚਾਪੀ ਕਰਦੇ ਹਨ ਉਹ ਸਿੱਖ ਅਸ਼ੀਸ਼ਾਂ ਦੇ ਰਹੇ ਹਨ, ਧੰਨ ਹੈ ਗੁਰੂ ਕੇ ਸਿੱਖਾ, ਤੇਰਾ ਜੀਵਨ ਧੰਨ ਹੈ, ਤੈਨੂੰ ਨਾਮ ਚਿੱਤ ਆਵੇ। ਵਾਹਿਗੁਰੂ ਨੇ ਜੋ ਤੈਨੂੰ ਸੇਵਾ ਦਾ ਪਿਆਰ ਬਖਸ਼ਿਆ, ਕੋਈ ਸੇਵਾ ਦਾ ਕਿਨਕਾ ਗੁਰੂ ਸਾਡੀ ਵੀ ਝੋਲੀ ਪਾਵੇ। ਇਸ ਤਰ੍ਹਾਂ ਦੀਆਂ ਅਸ਼ੀਸ਼ਾਂ ਲੈ ਰਹੇ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਪ੍ਰਤੱਖ ਹਰ।

ਇੱਕ ਨਮੂਨਾ ਦੱਸ ਰਹੇ ਹਨ, ਉਹ ਗੁਰੂ ਕੇ ਸਿੱਖ ਦੀ ਸੇਵਾ ਹੈ। ਗੁਰੂ ਕਾ ਪਿਆਰ ਤਾਂ ਪਤਾ ਨਹੀਂ ਕਿਤਨਾ ਹੋਵੇਗਾ। ਔਰ ਫਿਰ ਵੱਡੀ ਗੱਲ ਸੋਚਣ ਵਾਲੀ ਇਹ ਹੈ ਕਿ ਜੇ ਸਿੱਖ ਨੂੰ ਪਿਆਰ ਹੈ ਗੁਰੂ ਦੇ ਨਾਲ, ਤਾਂ ਗੁਰੂ ਨੂੰ ਵੀ ਘੱਟ ਪਿਆਰ ਨਹੀਂ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਗ ਬਾਰ ਗੁਰ ਹੇਤ ਹੈ। ਆਖਿਆ ਗੁਰੂ ਕਾ ਸਿੱਖ ਸ਼ਰਧਾ ਦੇ ਨਾਲ ਇੱਕ ਕਦਮ ਗੁਰੂ ਵੱਲ ਰੱਖਦਾ, ਗੁਰੂ ਕਰੋੜਾਂ ਕਦਮਾਂ ਅੱਗੋਂ ਲੈਣ ਲਈ ਆ ਰਿਹਾ। ਇੱਕ ਵਾਰੀ ਗੁਰੂ ਕਾ ਸਿੱਖ ਪਿਆਰ ਦੇ ਨਾਲ ਸਿਦਕ ਦੇ ਨਾਲ

ਕਹਿੰਦੇ ਨਾ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ। ਜੇ ਪਾਵਨਾ ਦੀ ਕੋਈ ਇੱਕ ਕੌਡੀ ਵੀ ਗੁਰੂ ਅੱਗੇ ਰੱਖ ਦਿੰਦਾ ਹੈ ਨਾ, ਪਾਵਨਾ ਦੀ ਸਿਦਕ ਦੀ ਹੰਕਾਰ ਨਾ ਹੋਵੇ, ਕਿਉਂਕਿ ਹੰਕਾਰ ਸ਼ੁਭ ਕਰਮਾਂ ਨੂੰ ਖਾ ਜਾਂਦਾ ਹੈ। ਇਸ ਲਈ ਹੰਕਾਰ ਤੋਂ ਰਹਿਤ ਹੋ ਕੇ

ਤਾਂ ਕੁਝ ਵੀ ਨਹੀਂ ਹੈ, ਜੇ ਪਿਆਰ ਹੈ ਤਾਂ ਸਭੋ ਕੁਛ ਹੈ। ਇਸ ਲਈ ਗੁਰੂ ਨੇ ਸਾਨੂੰ ਪਿਆਰ ਦੱਸਿਆ ਕਿ ਗੁਰਸਿੱਖ ਨੇ ਗੁਰਸਿੱਖ ਦੇ ਨਾਲ ਕਿਤਨਾ ਪਿਆਰ ਕਰਨਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਪਾਈਆਂ। ਇੱਕ ਪਿਆਰ ਦਾ ਪ੍ਰਗਟਾਵਾ ਜੋ ਸਾਨੂੰ ਗੁਰੂ ਨੇ ਕੀਤਾ, ਕੋਈ ਕਿਨਕਾ ਅਸੀਂ ਆਪਣੇ ਹਿਰਦੇ ਵਿੱਚ ਵਸਾਵਾਂਗੇ, ਗੁਰੂ ਕੀਆਂ ਸੰਗਤਾਂ ਦੇ ਸ਼ਰਧਾ ਨਾਲ ਜੋੜੇ ਚਾੜਾਂਗੇ, ਜੂਠੇ ਬਰਤਨ ਮਾਂਜਾਂਗੇ, ਸੇਵਾ ਕਰਾਂਗੇ। ਪਿਆਰੀ ਸਾਧ ਸੰਗਤ ਸੇਵਾ ਦੇ ਨਾਲ ਫਿਰ ਦਰਗਾਹ ਵਿੱਚ ਥਾਂ ਬਣ ਜਾਊਗੀ। ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਹਜ਼ੂਰ ਕਹਿੰਦੇ ਨੇ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ। ਆਪੇ ਨੂੰ ਗਵਾ ਕੇ ਜਿਹੜੀ ਸੇਵਾ ਕੀਤੀ ਜਾਵੇ ਗੁਰੂ ਦੇ ਦਰ ਦੀ, ਉਹ ਸੇਵਾ ਮਹਾਨ ਸੇਵਾ ਹੈ। ਉਹ ਸੇਵਾ ਲੋਕ ਪਰਲੋਕ ਸਵਾਰ ਦਿੰਦੀ ਹੈ। ਇਸ ਲਈ ਭਾਈ ਸਾਹਿਬ ਗੁਰਦਾਸ ਨੇ ਕਿਹਾ ਕਿ ਪੰਜ ਵਾਰ ਗੰਗ ਜਾਏ, ਇਹ ਤਾਂ ਪੁੰਨ ਹੈ ਕਿਸੇ ਸਿੱਖ ਦਾ ਇਸ਼ਨਾਨ ਕਰਾਉਣਾ। ਅਸ਼ਵੇਧ ਜਗ ਦਾ ਫਲ ਹੈ ਕਿਸੇ ਨੂੰ ਪ੍ਰਸ਼ਾਦ ਛਕਾ ਦੇਣਾ, ਤੇ ਸੱਤ ਮੰਦਰ ਸੋਨੇ ਦੇ ਉਸਾਰ ਕੇ ਦਾਨ ਕਰ ਦੇਈਏ, ਇਤਨਾ ਪੁੰਨ ਹੈ ਕਿਸੇ ਨੂੰ ਗੁਰੂ ਕਾ ਸ਼ਬਦ ਸਿਖਾ ਦੇਣਾ। ਵੀ ਵੇਰਾਂ ਜੇ ਸਾਧ ਸੰਗਤ ਦੇ ਦਰਸ਼ਨ ਕਰੀਏ, ਇਹਦਾ ਫਲ ਪ੍ਰਾਪਤ ਹੁੰਦਾ ਕਿਸੇ ਥੱਕੇ ਹੋਏ ਗੁਰੂ ਕੇ ਸਿੱਖ ਦੀ ਮੁੱਠੀ ਚਾਪੀ ਕਰਨੀ, ਉਸ ਨੂੰ ਸੁੱਖ ਦੇਣਾ। ਗੁਰੂ ਕਿਰਪਾ ਕਰੇ ਕੋਈ ਕਿਨਕਾ ਸੇਵਾ ਦਾ ਸਾਨੂੰ ਵੀ ਤੇ ਤੁਹਾਨੂੰ ਵੀ ਪ੍ਰਾਪਤ ਰਹੇ, ਅਸੀਂ ਆਪਣਾ ਜੀਵਨ ਸਫਲ

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਬਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਸੋ ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸੋ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਿਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹਿਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗਿਆ ਜਨ ਨਾਨਕ ਪ੍ਰਿਯੋ ਪ੍ਰੀਤਮ ਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬੰਦਿਸ਼ ਹੈ।

ਇਹ ਧਾਰਨਾ ਬੜੇ ਪਿਆਰ ਨਾਲ ਭਰਿਆ ਕਰਦੇ ਸਨ। ਕਿਉਂ ਦੁਆਰੇ ਦੁਆਰੇ ਭਟਕਦਾ ਫਿਰਦਾ, ਕਿਉਂ ਥਾਂ ਥਾਂ ਤੇ ਭਟਕਦਾ ਫਿਰਦਾ, ਤੇਰਾ ਮਨ ਕਿਤੇ ਨਹੀਂ ਟਿਕਦਾ। ਇੱਕ ਗੁਰੂ ਨਾਨਕ ਦੇ ਚਰਨ ਫੜ ਲੈ, ਇੱਕ ਦਾ ਦਰ ਮਲ ਕੇ ਬਹਿ ਜਾ, ਤੇਰੇ ਲੋਕ ਪਰਲੋਕ ਦੇ ਪੜਦੇ ਗੁਰੂ ਆਪ ਢਕੇਗਾ। ਜਿਵੇਂ ਨਦੀ ਦੇ ਕਿਨਾਰੇ ਤੇ ਅਨੇਕ ਬੇੜੀਆਂ ਖੜੋਤੀਆਂ ਹਨ, ਬਹੁਤ ਬੇੜੀਆਂ ਹੁੰਦੀਆਂ ਹਨ, ਪਰ ਸ਼ਰਧਾ ਔਰ ਸਿਦਕ ਦੇ ਨਾਲ ਕਿਸੇ ਇੱਕ ਬੇੜੀ ਤੇ ਬਹਿ ਜਾ, ਉਹ ਪਾਰ ਕਰਨ ਦੇ ਸਮਰੱਥ ਹੈ। ਸਾਰੇ ਹੀ ਦੁਨੀਆਂ ਦੇ ਧਰਮ ਸਤਿਕਾਰ ਯੋਗ ਨੇ, ਪਾਰ ਕਰਨ ਦੇ ਸਮਰੱਥ ਨੇ। ਜੋ ਵੀ ਕੋਈ ਕਿਸੇ ਦਾ ਧਰਮ ਹੈ, ਆਪਣੇ ਗੁਰੂ ਦਾ ਆਸਰਾ ਲੈ ਕੇ, ਗੁਰੂ ਦੀ ਓਟ ਲੈ ਕੇ ਇੱਕ ਥਾਂ ਤੇ ਬਹਿ ਜਾਵੇ, ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸੁਮਾਰੇ। ਫਿਰ ਹੋ ਕੇ ਡੋਲਣਾ ਛੱਡ ਕੇ, ਭਟਕਣਾ ਛੱਡ ਕੇ ਇੱਕ ਦੇ ਦਰ ਤੇ ਬਹਿ ਜਾ, ਗੁਰੂ ਤੇਰੇ ਸਾਰੇ ਹੀ ਕਾਰਜ ਸਵਾਰੇ। ਆ ਵੇਖਦੇ ਕਿਵੇਂ ਜਿਹੜਾ ਪਸ਼ੂ ਕਿਲੇ ਤੇ ਨਹੀਂ ਬੱਧਾ ਹੁੰਦਾ, ਥਾਂ ਥਾਂ ਤੇ ਖੁਰਲੀਆਂ ਵਿੱਚ ਮੂੰਹ ਮਾਰਦਾ ਤੇ ਛੋਟਿਆਂ ਦੀ ਮਾਰ ਖਾਂਦਾ, ਕੋਈ ਲਿਹਾਜ਼ ਨਹੀਂ ਕਰਦਾ। ਥਾਂ ਥਾਂ ਤੇ ਜਿਹੜਾ ਕੁੱਤਾ ਭਟਕਦਾ ਫਿਰਦਾ, ਡੋਲਦਾ ਫਿਰਦਾ, ਉਹਨੂੰ ਵੀ ਲੋਕ ਪੱਥਰ ਮਾਰ ਮਾਰ ਕੇ ਜ਼ਖਮੀ ਕਰ ਦਿੰਦੇ ਹਨ, ਪਰ ਜਿਹੜਾ ਮਾਲਕ ਦਾ ਹੋ ਜਾਂਦਾ

ਬੱਚੜਾ ਆਪਣੀ ਮਾਂ ਨੂੰ ਛੱਡ ਕੇ ਕਿਸੇ ਹੋਰ ਗਊ ਦੇ ਥਣਾ ਥੱਲੇ ਜਾ ਪਿਆ। ਬਈ ਸ਼ਾਇਦ ਇੱਥੋਂ ਕੁਝ ਦੁੱਧ ਜ਼ਿਆਦਾ ਮਿਲ ਜਾਏਗਾ, ਪਰ ਉਹ ਬਛੜਾ ਦੁੱਧ ਪੀ ਕੇ ਨਹੀਂ ਆਇਆ, ਲੱਤ ਖਾ ਕੇ ਆਇਆ। ਭਾਈ ਸ਼ਾਹ ਭਾਈ ਗੁਰਦਾਸ ਜੀ ਸਿੱਖ ਪੰਥ ਦੇ ਵੇਦ ਵਿਆਸ ਕਹਿ ਰਹੇ ਹਨ, ਜੈਸੇ ਬਛੜਾ ਬਿਛੜ ਪਰੇ ਆਣ ਗਾਏ ਥਣ, ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਦੀ। ਆਪਣੀ ਮਾਂ ਨੂੰ ਛੋੜ ਕੇ ਬਛੜਾ ਦੂਸਰੀ ਗਊ ਦੇ ਥਣਾਂ ਤੇ ਜਾ ਪਿਆ, ਦੁੱਧ ਨਹੀਂ ਪੀ ਕੇ ਆਇਆ, ਲੱਤ ਖਾ ਕੇ ਆਇਆ। ਐ ਗੁਰੂ ਕੇ ਸਿੱਖ, ਤੂੰ ਮੜੀਆਂ ਮਸਾਣਾ ਨੂੰ ਪੂਜਦਾ ਫਿਰਨਾ, ਧਾਗੇ ਤਵੀਤ ਲੈਂਦਾ ਫਿਰਨਾ, ਹੋਰ ਕਈ ਕਈ ਥਾਵਾਂ ਤੇ ਤੂੰ ਭਟਕ ਰਿਹਾ ਤੇ ਬਾਈ, ਜੇ ਗੁਰੂ ਗ੍ਰੰਥ ਸਾਹਿਬ ਨੇ ਤੈਨੂੰ ਕੁਝ ਨਹੀਂ ਦਿੱਤਾ ਤਾਂ ਹੋਰ ਕੋਈ ਕੀ ਦੇ ਦੇਵੇਗਾ। ਉਚਾਰਨ ਕਰੋ ਸ੍ਰੀ, ਜਿਹਨੂੰ ਆਪਣੇ ਗੁਰੂ ਨੇ ਕੁਝ ਨਹੀਂ ਦਿੱਤਾ ਉਹਨੂੰ ਕੋਈ ਹੋਰ ਕਿਆ ਦੇ ਦੇਵੇਗਾ। ਇਸ ਲਈ ਭਾਈ ਆਪਣੇ ਗੁਰੂ ਤੇ ਭਰੋਸਾ ਰੱਖ, ਆਪਣੇ ਗੁਰੂ ਤੇ ਇਕਾਦ ਰੱਖ ਤੇ ਫਿਰ ਤੈਨੂੰ ਸਭ ਕੁਝ ਮਿਲੇਗਾ। ਹਜ਼ੂਰ ਕਹਿੰਦੇ ਨੇ ਜਿਹੜੇ ਜੀਵ ਪੱਥਰਾਂ ਵਿੱਚ ਬੈਠੇ ਹਨ ਮਾਲਕ ਉਹਨਾਂ ਨੂੰ ਰੋਜੀ ਦੇ ਰਿਹਾ। ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਵਾਹਿਗੁਰੂ ਪੱਥਰਾਂ ਵਿੱਚ ਜਿਹੜੇ ਜੀ ਬੈਠੇ ਹਨ ਉਹਨਾਂ ਨੂੰ ਰੋਜੀ ਦੇ ਰਿਹਾ, ਕਿਆ ਤੈਨੂੰ ਨਾ ਦੇਵੇਗਾ? ਇਸ ਲਈ ਤੂੰ ਡੋਲਣਾ ਛੱਡ ਦੇ, ਤੂੰ ਭਟਕਣਾ ਛੱਡ ਦੇ, ਇੱਕ ਦੇ ਚਰਨ ਫੜ ਲੈ, ਇੱਕ ਦਾ ਆਸਰਾ ਲੈ ਲੈ, ਇੱਕ ਦਾ ਹੋ ਜਾ, ਤੇਰਾ ਲੋਕ ਵੀ ਸੁਖੀ ਹੋ ਜਾਏਗਾ, ਤੇਰਾ ਪਰਲੋਕ ਵੀ ਸੁਹੇਲਾ ਹੋ ਜਾਏਗਾ। ਗੁਰੂ ਕੀ ਬਾਣੀ ਕਹਿ ਰਹੀ ਹੈ ਭਾਈ ਨਾਮ ਨਾਲ ਜੁੜ, ਨਾਮ ਵਿੱਚ ਸਾਰੇ ਹੀ ਪਦਾਰਥ ਹਨ, ਜਿੱਥੇ ਨਾਮ ਹੈ ਉੱਥੇ ਸਭ ਕੁਛ ਹੈ। ਇਸ ਲਈ ਨਹੀਂ ਸੁਧ ਰਾਮ ਭਜਨ ਕੀ, ਪ੍ਰਭੂ ਦਾ ਸਿਮਰਨ ਵਿਸਾਰ ਕੇ ਤੂੰ ਲੋਕਾਂ ਦੇ ਮਗਰ ਭਜਿਆ ਫਿਰਨਾ, ਪਤਾ ਨਹੀਂ ਉੱਥੋਂ ਕੀ ਮਿਲ ਜਾਏਗਾ। ਹਜ਼ੂਰ ਦੀ ਬਾਣੀ ਬਖਸ਼ਿਸ਼ ਕਰ ਰਹੀ ਹੈ, ਜਿਨ ਕੇ ਪੱਲੇ ਧਨ ਵਸੇ ਤਿੰਨ ਕਾ ਨਾਉ ਫਕੀਰ। ਦੁਨਿਆਵੀ ਧਨ ਦਾ ਲਾਲਚੀ ਲੋਭੀ ਮਨੁੱਖ ਆ ਫਕੀਰ ਮੰਗਤੇ ਨੂੰ ਕਿਹਾ। ਇੱਥੇ ਫਕੀਰ ਕਿਸੇ ਰੱਬ ਦੇ ਪਿਆਰੇ ਨੂੰ ਨਹੀਂ ਕਿਹਾ, ਤਿੰਨ ਕਾ ਨਾਉ ਫਕੀਰ। ਆ ਮੰਗਤੇ ਨੂੰ ਤੁਸੀਂ 100 ਰੁਪਈਆ ਤੱਲੀ ਤੇ ਧਰ ਦਿਓ, 500 ਦੇ ਦਿਓ, 1000 ਦੇ ਦਿਓ, ਸਵੇਰੇ ਫਿਰ ਉੱਥੇ ਹੀ ਮੰਗਦਾ ਦਿਸੇਗਾ, ਤੁਹਾਨੂੰ ਰੱਜ ਨਹੀਂ ਹੋ ਸਕਦਾ। ਇਸੇ ਤਰ੍ਹਾਂ ਤ੍ਰਿਸ਼ਨਾਲੂ ਪੁਰਸ਼ ਵੀ ਹਜ਼ੂਰ ਕਹਿੰਦੇ ਨੇ ਜਿਵੇਂ ਅੱਗ ਨਹੀਂ ਨਾ ਰੱਜਦੀ, ਜਿਤਨੀਆਂ ਮਰਜ਼ੀਆਂ ਨੂੰ ਲੱਕੜਾਂ ਪਾਈ ਜਾਓ ਉਹ ਕਦੇ ਨਾ ਨਹੀਂ ਕਰਦੀ। ਤ੍ਰਿਸ਼ਨਾਲੂ ਪੁਰਖ ਵੀ ਇਸੇ ਤਰ੍ਹਾਂ ਭਟਕਿਆ ਹੋਇਆ ਪੁਰਸ਼ ਹੁੰਦਾ। ਇਸ ਲਈ ਨਹੀਂ ਸੁਧ ਰਾਮ ਭਜਨ ਕੀ, ਹਜ਼ੂਰ ਕਹਿੰਦੇ ਨੇ ਤੂੰ ਭਟਕਣਾ ਛੱਡ ਦੇ, ਡੋਲਣਾ ਛੱਡ ਦੇ। ਜਿਨ ਕੇ ਪੱਲੇ ਧਨ ਵਸੇ ਤਿੰਨ ਕਾ ਨਾਉ ਫਕੀਰ। ਹੇ ਨਿਰੰਕਾਰ, ਜਿਨ ਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀ। ਜਿਨ੍ਹਾਂ ਦੇ ਹਿਰਦੇ ਵਿੱਚ ਨਿਰੰਕਾਰ ਦਾ ਨਾਮ ਵਸ ਗਿਆ ਉਹ ਗੁਣਾਂ ਦੇ ਖਜ਼ਾਨੇ ਹੋ ਗਏ, ਉਹ ਦਾਤੇ ਹੋ ਗਏ। ਦਾਤਾ ਮੰਗਣ ਵਾਲੇ ਨਹੀਂ, ਦਾਤਾ ਵੰਡਣ ਵਾਲੇ ਹੋ ਗਏ। ਸੰਤਨ ਬਿਨ ਅਵਰ ਨਾ ਦਾਤਾ ਬੀਆ, ਇਸੇ ਲਈ ਆਖਿਆ ਨਾ, ਕਿਉਂਕਿ ਸੰਤਾਂ ਕੋਲ ਮਹਾਂਪੁਰਖਾਂ ਕੋਲ ਨਾਮ ਦਾ ਧਨ ਹੁੰਦਾ, ਉਹਨਾਂ ਵਰਗਾ ਕੋਈ ਦਾਤਾ ਨਹੀਂ, ਕਿਉਂਕਿ ਜੋ ਕੁਝ ਉਹਨਾਂ ਕੋਲ ਹੈ ਉਹ ਸੱਚ ਹੈ, ਸੱਚਾ ਧਨ ਹੈ। ਉਹ ਸੱਚਾ ਧਨ ਦੇ ਕੇ ਜੀਵ ਦਾ ਲੋਕ ਪਰਲੋਕ ਸਵਾਰ ਦਿੰਦੇ ਹਨ। ਇਸ ਲਈ ਹਜ਼ੂਰ ਕਹਿੰਦੇ ਨੇ ਤੂੰ ਭਟਕਣਾ ਛੱਡ ਦੇ, ਡੋਲਣਾ ਛੱਡ ਦੇ, ਭਾਈ ਗੁਰੂ ਦੇ ਚਰਨਾਂ ਵਿੱਚ ਆ ਕੇ ਜੁੜ, ਜੁੜਿਆ ਹੋਇਆ ਮਹਾਂਪੁਰਖਾਂ ਦੀ ਸੰਗਤ ਕਰ ਤਾਂ ਕਿ ਤੈਨੂੰ ਨਾਮ ਮਿੱਠਾ ਲੱਗਣ ਲੱਗ ਜਾਵੇ, ਆਪਣਾ ਜੀਵਨ ਸਫਲ ਕਰ ਲੈ। ਓਏ ਮਿੱਤਰਾ, ਕਿਉਂ ਭਟਕ ਰਹੇ?

जब लग खालसा रहे न्यारा, तब लग तेज दियो मैं सारा।

ਜਿਸ ਦੇ ਤਮਾਮ ਰੂਪ ਨੇ ਤੇ ਕਈ ਰੂਪਾਂ ਦੇ ਅੰਦਰ ਉਹ ਨਜ਼ਰ ਆ ਰਿਹਾ। ਇੱਕ ਰੂਪ ਨਹੀਂ ਉਸਦਾ, ਵਾਸਤਵ ਸਰੂਪ ਉਸਦਾ ਕੁਝ ਹੋਰ ਹੈ ਤੇ ਸੰਸਾਰ ਦਾ ਸਰੂਪ ਕੁਝ ਉਸਦਾ ਹੋਰ ਹੈ। ਕਈ ਰੂਪਾਂ ਦੇ ਅੰਦਰ ਨਜ਼ਰ ਆਉਂਦਾ। ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਤ ਦਾ ਸਪਸ਼ਟੀਕਰਨ ਦਿੱਤਾ ਤੇ ਕਹਿੰਦੇ ਵੀ ਤੇਰੇ ਕਿਹੜੇ ਕਿਹੜੇ ਰੂਪ ਨੇ ਹੇ

ਕਿਤੇ ਉਹ ਸਰਬ ਗੁਣਾਂ ਦਾ ਸੰਪੰਨ ਵਾਹਿਗੁਰੂ ਮਾਲਕ ਹੋ ਕੇ ਤੇ ਸੰਸਾਰ ਦੇ ਅੰਦਰ ਨਜ਼ਰ ਆਉਂਦਾ। ਉਹ ਅਕਾਲ ਪੁਰਖ ਦਾ ਰੂਪ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜੋ ਆਪ ਜੀ ਪਾਸ ਕੱਲ ਦੇ ਪਹੁੰਚ ਚੁੱਕੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਜਿਹੜੇ ਜਾਗਦੀ ਰੂਪ ਜਾਗਦੀ ਜੋਤ ਹੈ, ਉਹ ਅੱਜ ਸ੍ਰੀ ਗੁਰੂ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਨਾਨਕ ਸਾਹਿਬ ਸਾਹਿਬ ਵਿਖੇ ਸੁਸ਼ੋਭਿਤ ਹਨ। ਹੁਣ ਉਹਨਾਂ ਸਰੂਪਾਂ ਨੂੰ ਆਪਾਂ ਸੱਚਖੰਡ ਵਿਖੇ ਲੈ ਕੇ ਜਾਣਾ, ਜੋ ਮਹਾਰਾਜ ਸਾਹਿਬ ਜੀ ਦਾ ਅਸਲ ਅਸਥਾਨ ਹੈ, ਉੱਥੇ ਬਿਰਾਜਮਾਨ ਕਰਾਉਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖਾਂ ਦੇ ਗੁਰੂ ਨਹੀਂ ਬਲਕਿ ਸਾਰੇ ਸੰਸਾਰ ਦੇ ਸਾਂਝੇ ਗੁਰੂ ਹਨ। ਸਾਰੇ ਸੰਸਾਰ ਦੀ ਬਾਣੀ, ਸਾਰੇ ਸੰਸਾਰ ਦਾ ਭਰਮ ਦੂਰ ਕੀਤਾ ਗੁਰੂ ਗ੍ਰੰਥ ਸਾਹਿਬ ਅੰਦਰ, ਸੱਚ ਦੇ ਨਾਲ ਜੋੜਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਤੇ ਸੱਚ ਦੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕੀਤਾ। ਇਸ ਦੇ ਵਿੱਚੋਂ ਕੇਵਲ ਸੱਚ ਹੀ ਸੱਚ ਲੱਭੇਗਾ, ਸੰਸਾਰ ਦੇ ਪਦਾਰਥ ਮਿਲੇ ਲੱਭਣਗੇ, ਬੜੀਆਂ ਬੜੀਆਂ ਵਸੂਆਂ ਇਸ ਦੇ ਵਿੱਚੋਂ ਲੱਭਣਗੀਆਂ, ਸਾਇੰਸ ਇਸ ਦੇ ਵਿੱਚ ਹੈ, ਸੰਸਾਰ ਦੀ ਫਿਲਾਸਫੀ ਇਸ ਦੇ ਵਿੱਚ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕੇਵਲ ਨਹੀਂ ਥਾਂ ਤੇ ਇੱਕ ਚੀਜ਼ ਨੂੰ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਝੂਠ ਨੂੰ ਥਾਂ ਨਹੀਂ, ਇਸ ਦੇ ਵਿੱਚ ਝੂਠ ਨਹੀਂ ਹੈ। ਕੇਵਲ ਸੰਸਾਰ ਦੀ ਇੱਕ ਵਸਤੂ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹ ਝੂਠ ਨਹੀਂ, ਬਾਕੀ ਸਭ ਵਸਤੂਆਂ ਸੰਸਾਰ ਦੀਆਂ ਲੱਭ ਲਓ, ਇਸ ਦੇ ਵਿੱਚੋਂ ਪਵਿੱਤਰ ਸਰੂਪ ਹੈ, ਜਾਗਦੀ ਜੋਤ ਹੈ, ਇਸ ਦੇ ਵਿੱਚੋਂ ਜਿਹੜੀ ਵਸਤੂ ਲੱਭੋਗੇ, ਕਿਉਂਕਿ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬੜੇ ਬੜੇ ਪਦਾਰਥ ਨੇ, ਲੱਭਣ ਦੀ ਲੋੜ ਹੈ, ਲੱਭ ਜਾਣਗੇ, ਮਿਲ ਜਾਣਗੇ, ਵਸਤੂ ਪ੍ਰਾਪਤ ਹੋ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਐਸਾ ਪਾਵਨ ਗੁਰੂ ਹੈ। ਆਓ, ਕਿਉਂਕਿ 8 ਵਜੇ ਸਮਾਪਤੀ ਕਰਕੇ ਉਸ ਤੋਂ ਬਾਅਦ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਕਰਨੀ ਤੇ ਸੇਵਾ ਕਰਨੀ ਹੈ ਸ਼ੁੱਧ ਮਨ ਨਾਲ। ਐਸੇ ਗੁਰ ਕੋ ਬਲ ਬਲ ਜਾਈਏ, ਰਸਨਾ ਦੇ ਉੱਪਰ ਸਾਡੇ ਇਹ ਪੰਕਤੀ ਹੋਵੇ, ਸੀਸ ਉੱਪਰ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਵਾਰਾ ਹੋਵੇ ਤੇ ਕਹੀਏ, ਮਹਾਰਾਜ ਤੂੰ ਤੇ ਮੁਕਤ ਹੈ, ਸਾਨੂੰ ਮੁਕਤ ਕਰ ਦੇ, ਅਸੀਂ ਮੈਲਾਂ ਦੇ ਭਰੇ ਹੋਏ ਹਾਂ, ਪਾਪੀ ਜੀਵ ਹਾਂ, ਸਾਨੂੰ ਮੁਕਤ ਕਰ ਸਤਿਗੁਰਾ। ਤੇਰਾ ਪਵਿੱਤਰ ਸਰੂਪ ਜਿਸ ਦੇ ਸੀਸ ਦੇ ਉੱਪਰ ਆ ਜਾਵੇ, ਉਸ ਦੇ ਅੰਦਰ ਸੰਸਾਰ ਦੀਆਂ ਮੈਲਾਂ ਰਹਿ ਜਾਣ, ਮਹਾਰਾਜ ਤੂੰ ਮੁਕਤੀ ਦਾ ਦਾਤਾ ਹੈ। ਆਪ ਮੁਕਤ ਮੋਹੇ ਤਾਰੇ, ਮੈਨੂੰ ਤਾਰ ਲੈ, ਮੈਨੂੰ ਤਾਰ ਲੈ, ਸੰਸਾਰ ਦੇ ਬੰਧਨਾਂ ਤੋਂ ਮੁਕਤ ਕਰ ਦੇ। ਪੂਰਨ ਸ਼ਰਧਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਕਰਨੀ ਹੈ। ਹੱਥ ਸੁੱਚੇ ਕਰਕੇ, ਜੋੜੇ ਲਾ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸਾ ਕਰਕੇ, ਬਈ ਅੱਜ ਪਵਿੱਤਰ ਗੁਰੂ ਦਾ ਸੰਗ ਹੋ ਰਿਹਾ, ਪੂਰਨ ਗੁਰੂ ਦਾ ਸੰਗ ਹੋ ਰਿਹਾ, ਕਿਤੇ ਮਹਿਸੂਸ ਕਰੋ। ਕਿਤੇ ਯਾਰ ਦੋਸਤ ਦੇ ਨਾਲ ਜ਼ਿੰਦਗੀ ਬਤੀਤ ਕਰਨੀ ਹੋਵੇ ਨਾ, ਕਿਸੇ ਯਾਰ ਦੋਸਤ ਦੇ ਨਾਲ ਇੱਕ ਪਲ ਵੀ ਬਤੀਤ ਕਰਨ ਵਿੱਚ ਆ ਜਾਏ, ਬੜਾ ਸਕੂਨ ਮਿਲਦਾ। ਅੱਜ ਗੁਰੂ ਦੇ ਨਾਲ ਵੇਖੀਏ ਵੀ ਇਹ ਸਤਸੰਗ ਕੀਤਾ ਹੋਇਆ ਕਿੰਨਾ ਸਫਲ ਹੁੰਦਾ, ਕਿੰਨਾ ਸੁਖਦਾਇਕ ਹੁੰਦਾ, ਕਿੰਨਾ ਰਿਲੈਕਸ ਮਿਲਦਾ, ਕਿੰਨੀ ਸਾਡੀ ਜ਼ਿੰਦਗੀ ਦੇ ਅੰਦਰ ਪਰਿਵਰਤਨ ਆਉਂਦਾ। ਆਓ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਲਿਹਾਰ ਜਾਂਦੇ ਹੋਏ

ਉਹ ਕਰਮ ਤੂੰ ਭੁੱਲਿਆ ਹੋਇਆ ਹੈ। ਵਾਹਿਗੁਰੂ ਨਾਮ ਦਾ ਸਿਮਰਨ ਔਰ ਵਾਹਿਗੁਰੂ ਦੀ ਨਜ਼ਰ ਦੇ ਨਾਲ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਹੋਣਗੇ।